ਪੌੜੀ ਵੱਡੀ ਹੂੰ ਵਡਾਇਆ ਪਾਠ ਤੇਰਾ ਮਰਤਬਾ ਰੰਗ ਪਰੰਗ ਨੇਕਣ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੀ ਜਾਣ ਲਾ ਸਭ ਕਿਸ ਤੇਰਾ ਵਸ ਤੇਰਾ ਘਰ ਫਲਾ ਤੇਰਾ ਘਰ ਆਨੰਦ ਵਧਾਈ ਤੁਧ ਖਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸਾ ਜਤ ਕਤਾ ਨਾਨਕ ਦਸਨ ਦਾ ਤੁਧ ਆਗਿਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚਾਨਾਉ ਸਚ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਚ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤਿਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

don't talk. ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗਤ

ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਅਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾਂ ਕਰ ਰਿਜਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੀ ਕਾਸ਼ਤ ਹਰਿਆ ਰਹਾਓ।

ਇਹ ਮਨ ਪਹੁਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛਾ ਬਚਰੇ ਛਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।

ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ, ਸਭ ਧਿਆਵੈ ਹੈ ਤੁਜੀ। ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾੜੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋਹ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਮਨ ਅੰਤਰ ਜੀ, ਹਰ ਏਕੋ ਪੁਰਖ ਸਮਾਣਾ।

ਬੇਨਤਾ ਤੇਰੀ ਅਨੇਕ ਤੇਰੀ ਅਨੇਕ ਪੜ ਹੈ ਬਹੁ ਸਿਮਰਤ ਸਾਸ ਜੀ ਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ

ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇ ਰਾਖੇ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵੇ ਆਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਅਲੰਗ ਪਹਿਲਾ ਤਿਤ ਸਰਵਰੜੈ ਭਈ ਲਿਨ ਵਾਸਾ ਪਾਣੀ ਪਾਵਕ ਤਨਹਾ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਾ ਡੂਬੀਅਲੇ ਮਨ ਏਕ ਨ ਚੇਤਸ ਮੂੜ ਮਨਾਉ ਹਰ ਬਿਸਤਰਤ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਹਿਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।

ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਉ ਕਾਲ ਪਾਏ ਸ਼ਿਵ ਜੂ ਅਵਤਰਾਉ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਰਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀਕੋ ਹਮਾਰੀ ਸਕਲ ਪ੍ਰਜਾ ਜਿਨ ਆਪਸ ਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣਾਈ ਘਟ ਘਟ ਕੇ ਪੜ ਪੜ ਕੀ ਜਾਣਾਈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਾ ਵਧੇ ਹੋ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇਰਾ ਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਦ ਭੇਦਾ ਜਾਕੋ ਪਹਿਵ ਨ ਪਾਵਦ ਬੇਦਾ ਤਾਕੋ ਕਰ ਪਾਹਣ ਅਨੁਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂੰ ਪਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹਰ ਰਚ ਦੀਨੀ ਕਹੂੰ ਪੂਰ ਰਾਜਾ ਹੋ ਬੈਠਾ ਕਹੂੰ ਸਿਮਟ ਭਜ ਸ਼ੰਕਰ ਕਾਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਯਮ ਭਵ ਅਬਰਛਾ ਮੇਰੀ ਤੁਮ ਕਰੋ ਸਿੱਖ ਵਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਮਰੇ ਪੁਰਖ ਜਮਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾ ਹਿ ਸਭ ਕਾਲਾ ਦੁਸ਼ਟ ਅਰਿਸ਼ਟ ਟਰ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਸ਼ਟ ਛਾ ਚੁਭ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੂ ਬਾਰਾ ਜਨ ਨਰ ਨਾਮ ਤੇ ਹਰ ਰੁਕਾਹਾ ਦਾਰਦ ਦੁਸ਼ ਦੁਖ ਤੇ ਰਹਾ ਖੜਕ ਕੇਤ ਮੈਂ ਸਰਣ ਤਿਹਾਰੀ ਆਪ ਹਾਰਦ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛਾ ਕਰਤਾ ਸ੍ਰੀ ਅਸਤੁਜ ਜਾ ਪਹਿ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸਨ ਪਾਵਈ ਸੁਣੈ ਮੂੜ ਚਿਤ ਲਾਏ ਚਤੁਰ ਤੈ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿੰਨ ਨਰ ਕੇ ਰਹਿ ਹੋ ਜੋ ਜਾ ਕੀ ਇੱਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਸਪੁਣ ਜੈ ਅਰਧ ਸਹਸਪੁਣ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ
ਇਤ ਸ੍ਰੀ ਚਰਿਤ੍ਰਪ ਕਿਆਨੇ ਤਿਰਿਅੰ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਫ ਜੂੰ ਦੋਹਰਾ।

ਕਿੰਕਿੰ ਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਵਾਹਿਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖਿਆ ਮੋਹਿ ਔਰ ਨੰਦ ਲੈ

ਮੈਂ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾ ਮੈਂ ਆਨੰਦ ਵਰ ਤੋਹੇ।

ਆਧਾਰੋ ਸਤਨਾਮ ਧਰਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟਾਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤਾਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੂਤ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰ ਪਾਇਆ ਤੁਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਨੋਹ ਵਡ ਭਾਗੀ ਓਹੋ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ

ਧਰਤੀ ਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ।

ਤੇਰਾ ਚੜ ਜਾਹੇ ਭਾਉ ਜਲ ਬਿਖਮ ਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੇ ਆਹੇ ਸ਼ਲੋਕ ਮਹੱਲਾ ਪੰਜਵਾਂ।

ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ, ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਇੱਕੇ। ਮਹੱਲਾ ਪੰਜਵਾਂ।

ਗੁਰੂ ਪਰਿਸ਼ਾਦ ਸਿੰਘ ਜੀ ਉਸ ਸਮੇਂ ਦੇ ਲਿਹਾਜ਼ ਨਾਲ ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਗੁਰਬਾਣੀ ਕਥਾ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਹੋਰਾਪਾ ਸਾਹਿਬ ਜੀ ਸਰਵਨ ਕਰੋ ਜੀ। ਕੱਲ੍ਹ ਰੋਜ਼ ਤੋਂ ਭਾਈ ਸਾਹਿਬ ਜੀ ਉਚੇਚੇ ਤੌਰ 'ਤੇ ਲੁਧਿਆਣੇ ਤੋਂ ਕਥਾ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਨੇ। ਸੋ ਆਪ ਜੀ ਇਹਨਾਂ ਤੋਂ ਗੁਰਮਤਿ ਦੇ ਵਿਚਾਰ ਕਥਾ ਆਪ ਜੀ ਸਰਵਨ ਕਰੋ ਜੀ। ਵਾਹਿਗੁਰੂ।

ਜੁਗ ਜੁਗ ਅਟਲ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਚਵਰ ਤਾਕਤ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਸਾਜਰੇ ਦੀਵਾਨਾਂ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜਥਾ ਆਪਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਿਹਾ ਸੀ। ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਕੁਝ ਸਮਾਂ ਬਖਸ਼ਿਆ ਗੁਰ ਸ਼ਬਦ ਦੀ ਵਿਚਾਰ ਦਾ, ਕਰਨ ਅਤੇ ਸੁਣਨ ਦਾ। ਗੁਰ ਸ਼ਬਦ ਦੀ ਵਿਚਾਰ ਕਰ ਸਕੀਏ, ਸੁਣ ਸਕੀਏ, ਕਰਨ ਸੁਣਨ ਦੇ ਸਮਰੱਥ ਹੋ ਸਕੀਏ, ਗੁਰੂ ਜੀ ਤੋਂ ਮਿਹਰ ਪ੍ਰਾਪਤ ਕਰੀਏ, ਬਖਸ਼ਿਸ਼ ਲਈਏ। ਤੁਹਾਨੂੰ ਸਾਰਿਆਂ ਨੂੰ ਗੁਰਫਤਿਹ ਦੀ ਸਾਂਝ ਵਾਸਤੇ ਬੇਨਤੀ ਹੈ, ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬੀ ਇੱਕ ਮਜਬੂਰੀ ਆ, ਗਰੀਬੀ ਕਈਆਂ ਨੂੰ ਜੰਮਦਿਆਂ ਮਿਲ ਜਾਂਦੀ ਆ, ਕੁਦਰਤੀ ਆ। ਗਰੀਬੀ ਕਿਸੇ ਦਾ ਮੁਥਾਜ ਬਣਾਉਂਦੀ ਆ, ਦੂਜੇ ਦਾ ਮੁਥਾਜ ਬਣਾਉਂਦੀ ਆ ਗਰੀਬੀ। ਗਰੀਬ ਆਦਮੀ ਤਰਕਾਰਿਆ ਵੀ ਜਾਂਦਾ, ਤਿਸਕਾਰਿਆ ਵੀ ਜਾਂਦਾ ਦੁਨੀਆਂ ਦੇ ਅੰਦਰ। ਲੇਕਿਨ ਸੰਸਾਰ ਦੀ ਗਰੀਬੀ ਜਿਹੜੀ ਆ, ਇਹ ਆਉਣ ਅਤੇ ਜਾਣ ਵਾਲੀ ਆ। ਅੱਜ ਦਾ ਗਰੀਬ ਆਉਣ ਵਾਲੇ ਕੱਲ੍ਹ ਅਮੀਰ ਹੋ ਸਕਦਾ ਹੈ, ਅਤੇ ਅੱਜ ਦਾ ਅਮੀਰ ਆਉਣ ਵਾਲੇ ਕੱਲ੍ਹ ਗਰੀਬ ਹੋ ਸਕਦਾ ਹੈ। ਕਿਉਂਕਿ ਸਾਡੀ ਸੋਚ ਮੁਤਾਬਕ ਗਰੀਬੀ ਜਿਹੜੀ ਆ ਧਨ ਪਦਾਰਥਾਂ 'ਤੇ ਖੜ੍ਹੀ ਆ। ਜੇ ਗਰੀਬੀ ਦਾ ਅਰਥ ਕਰਨਾ ਹੋਵੇ ਤਾਂ ਇਹ ਕਹਾਂਗੇ ਅਣਹੋਂਦ, ਧਨ ਦੀ ਅਣਹੋਂਦ, ਪਦਾਰਥਾਂ ਦੀ ਅਣਹੋਂਦ। ਜਿਹਦੇ ਕੋਲ ਨਹੀਂ, ਗਰੀਬ ਹੀ ਆ ਨਾ। ਵੈਸੇ ਉਹ ਸ਼ਬਦ ਦਾ ਪ੍ਰਕਰਨ ਕੁਝ ਹੋ ਰਿਹਾ, ਧਾਰਮਿਕ ਸ਼ਖਸੀਅਤ ਦੇ ਵਾਸਤੇ ਮੈਂ ਦੋ ਤਿੰਨ ਪੰਕਤੀਆਂ ਪਹਿਲਾਂ ਵਰਤਦਾ ਜਿਹੜੀਆਂ ਕੇਵਲ ਦਰਸਾਉਂਦੀਆਂ ਨੇ ਗਰੀਬੀ ਦੀ ਵਿਚਾਰਧਾਰਾ ਕਿਹੋ ਜਿਹੀ ਹੁੰਦੀ ਆ ਸਾਡੀ ਸੋਚ ਮੁਤਾਬਕ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ। ਇਹ ਦੋ ਪੰਕਤੀਆਂ। ਝੁੱਗੀ ਕੁੱਲੀ ਵਿੱਚ ਰਹਿੰਦਾ, ਕਿਉਂ ਰਹਿੰਦਾ? ਕਿਉਂਕਿ ਘਰ ਬਣਾਉਣ ਦੀ ਸਮਰੱਥਾ ਨਹੀਂ ਗਏ। ਬੜੇ ਲੋਕ ਆ ਉੱਥੇ, ਆਪਣੇ ਇੱਥੇ ਵੀ ਹੋਣਗੇ, ਜਿਹੜੇ ਝੁੱਗੀਆਂ ਦੇ ਅੰਦਰ ਆਪਣਾ ਸਮਾਂ ਬਤੀਤ ਕਰਦੇ ਆ। ਧਾਰਮਿਕ ਤੌਰ 'ਤੇ ਨਹੀਂ ਕਹਿ ਰਿਹਾ, ਇੱਥੇ ਤਾਂ ਵਡਿਆਇਆ ਗਿਆ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਈ। ਧਾਰਮਿਕ ਤੌਰ 'ਤੇ ਇਹਨਾਂ ਚੀਜ਼ਾਂ ਨੂੰ ਵਡਿਆਇਆ ਗਿਆ, ਪਲੱਸ ਦਿੱਤਾ ਗਿਆ, ਪਲੱਸ ਪੁਆਇੰਟ ਆ। ਲੇਕਿਨ ਮੈਂ ਸੰਸਾਰ ਦੀ ਗੱਲ ਕਰ ਰਿਹਾ। ਝੁੱਗੀ ਅੰਦਰ ਕੋਈ ਰਹਿ ਰਿਹਾ, ਤਨ ਦੇ ਕੱਪੜੇ ਫਟੇ ਹੋਏ ਆ, ਖਾਣ ਵਾਸਤੇ ਭੋਜਨ ਨਿਗਾ, ਅਤੇ ਸੱਚਾਈ ਆ ਗਰੀਬ ਆ। ਅਤੇ ਗਰੀਬ ਦੇ ਦੋਸਤ ਨਹੀਂ ਹੁੰਦੇ, ਗਰੀਬ ਦੇ ਰਿਸ਼ਤੇਦਾਰ ਵੀ ਨਹੀਂ ਹੁੰਦੇ। ਪਾਤਸ਼ਾਹ ਕਹਿੰਦੇ ਨੇ, ਮਿੱਤਰ ਨਾ ਇੱਠ ਧਨ ਰੂਪਹੀਣ, ਕਿਸ਼ ਸਾਖ ਨਾ ਛਿੰਨ। ਨਾ ਕੋਈ ਮਿੱਤਰ, ਨਾ ਪਿਆਰਾ, ਨਾ ਰਿਸ਼ਤੇਦਾਰ, ਨਾ ਸਾਖ, ਕੋਈ ਨਹੀਂ ਜਿਹੜਾ ਗਰੀਬ ਆ। ਉਹ ਅਗਲੀ ਗੱਲ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨ। ਉਹ ਅਗਲੀ ਗੱਲ ਉਹ ਸ਼ਖਸੀਅਤ ਲਈ ਆ, ਜੇ ਇਸ ਹਾਲਾਤ ਵਿੱਚ ਵਿਕਰਦਿਆਂ ਰੱਬ ਚੇਤੇ ਆ। ਵੈਸੇ ਸੱਚ ਜਾਣਿਓ, ਰੱਬ ਚੇਤੇ ਵੀ ਗਰੀਬੀ ਵਿੱਚ ਰਹਿੰਦਾ ਹੈ, ਹੋਰ ਕੋਈ ਕਾਰਨ ਨਹੀਂ ਆ। ਅਮੀਰੀ ਜੀ ਤਾਂ ਭੁੱਲਦਾ, ਅਸੀਂ ਆਪਾਂ ਇਸ ਗੱਲ ਦੇ ਲਖਾਇਕ ਹਾਂ ਸਾਰੇ, ਮੈਂ ਵੀ ਤੁਸੀਂ ਵੀ। ਸਾਡਾ ਜੀਵਨ ਸਾਨੂੰ ਆਪਣੇ ਆਪ ਨੂੰ ਪਤਾ ਆ, ਜਿਉਂ ਜਿਉਂ ਪਦਾਰਥਾਂ ਦੀ ਬਹੁਤ ਤਾਕਤ ਵੱਧਦੀ ਆ, ਤਿਉਂ ਤਿਉਂ ਸਾਨੂੰ ਰੱਬ ਭੁੱਲਦਾ। ਚਲੋ ਇੱਕ ਤਾਂ ਧਨ ਕਰਕੇ ਗਰੀਬ ਆ ਕਰਨ, ਅਤੇ ਗਰੀਬ ਨੂੰ ਲੋਕ ਮਖੌਲ ਕਰਦੇ ਆ, ਉਹ ਤਾਂ ਧਨ ਦਾ ਗਰੀਬ ਆ ਕਰਨ। ਮੈਂ ਹੋਰ ਗੱਲ ਕਰਦਾ, ਕੁਝ ਬੰਦੇ ਅਣਹੋਂਦ ਦੀ ਗੱਲ ਕੀਤੀ, ਧਨ ਦੀ ਅਣਹੋਂਦ, ਘਰ ਦੀ ਅਣਹੋਂਦ, ਗਰੀਬ ਆ।
ਸਰੀਰਕ ਤੌਰ ਤੇ ਇਹਦੀਆਂ ਅੱਖਾਂ ਨਹੀਂ ਅਣਹੋਂਦ ਆ। ਲੋਕ ਮਖੌਲ ਕਰਦੇ ਆ ਨਾ, ਮਖੌਲ ਕਰਦੇ ਆ, ਪੈਰ ਨੇਗੇ ਕੁਦਰਤੀ ਆ, ਜਾਂ ਕੋਈ ਹੈਪਨ ਹੋ ਗਿਆ, ਹਾਦਸਾ ਵਾਪਰ ਗਿਆ, ਦੁਰਘਟਨਾ ਹੋ ਗਈ ਆ, ਤਾਂ ਵੀ ਲੋਕ ਮਖੌਲ ਕਰਦੇ ਆ। ਲੰਗੜਾ ਦੁਨੀਆਂ ਕਰਦੀ ਆ ਨਾ, ਮੇਰੇ ਵਰਗੇ ਨੂੰ ਸੁਣਦਾ ਨਾ ਹੋਵੇ ਤੇ ਲੋਕ ਮਖੌਲ ਨਾਲ ਕਹਿੰਦੇ ਉਹ ਕੌਣ ਬੋਲਾ ਮਖੌਲ। ਜਿੱਥੇ ਅਣਹੋਂਦ ਆ ਹੈ ਤੇ ਮਜਬੂਰੀ ਆ, ਕਹਿੰਦਾ ਬੰਦੇ ਦਾ ਕਸੂਰ ਕੋਈ ਨਹੀਂ, ਕਿਸੇ ਦੀ ਬਾਂਹ ਟੁੱਟ ਗਈ ਆ, ਮਜਬੂਰੀ ਥੋੜ੍ਹਾ ਮਜਬੂਰੀ ਆ ਨਾ, ਕਿਸੇ ਦੀਆਂ ਅੱਖਾਂ ਬਚਪਨ ਤੋਂ ਨਹੀਂ ਜਾਂ ਚਲੀਆਂ ਗਈਆਂ। ਲੋਕ ਮਖੌਲ ਕਰਦੇ ਆ, ਨਹੀਂ ਸੁਣਦਾ, ਲੋਕ ਮਖੌਲ ਕਰਦੇ, ਮਜਬੂਰੀ ਇੱਕ ਗਰੀਬੀ ਮਜਬੂਰੀ ਹੈ, ਉਹਦਾ ਸ਼ੌਕ ਥੋੜ੍ਹਾ ਮੈਂ ਗਰੀਬ ਰਹਾਂ, ਵਾਹਿਗੁਰੂ ਨੇ ਪੈਦਾ ਹੀ ਉੱਥੇ ਕੀਤਾ, ਉਸ ਥਾਂ 'ਤੇ ਕੀਤਾ ਜਿਸ ਘਰ ਵਿੱਚ ਗਰੀਬੀ ਆ। ਲੇਕਿਨ ਅਣਹੋਂਦ ਦੀ ਗੱਲ ਕਰਦੇ ਕਿ ਨਾ, ਭਗਤ ਰਵਿਦਾਸ ਜੀ ਕਹਿੰਦੇ ਆ ਸਾਰੀ ਦੁਨੀਆਂ ਦਾਰਿਦ ਦੇਖ ਸਭ ਕੋ ਹੱਸੈ, ਗਰੀਬ ਦੇਖ ਕੇ ਸਾਰੇ ਹੱਸਦੇ ਮਖੌਲ ਕਰਦੇ ਆ। ਭਗਤ ਜਨ ਜਿਹੜੇ ਨਾ ਇਹ ਸਾਰੇ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਸੀ। ਬਾਣੀ ਨੇ ਜ਼ਿਕਰ ਕੀਤਾ ਨਾਮਾ ਸ਼ਿੰਬਾ ਕਬੀਰ ਜੁਲਾਹਾ, ਜੇ ਨਹੀਂ ਤਾਂ ਉਹ ਸ਼ਬਦ ਜਿਹੜਾ ਪੰਜਵੇਂ ਪਾਤਸ਼ਾਹ ਜੀ ਦਾ ਨਾ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰ ਹੋਇਓ ਲਾਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਕਰਨ ਕਬੀਰਾ ਕਬੀਰ ਜੁਲਾਹਾ। ਰਵਿਦਾਸ ਅਖੌਤੀ ਨੀਵੀਂ ਜਾਤੋਂ ਮਾਣ ਨਾਲ ਕਹਿੰਦੇ ਆ, ਮੇਰੀ ਜਾਤ ਘੁਟਵਾਂਡਲਾ ਢੋਟਵੰਤਾ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ, ਮੈਂ ਚਮਾਰ ਹਾਂ ਕਹਿੰਦੇ। ਪਰ ਕਹਿੰਦੇ ਨੇ ਸੀ ਹੁਣ ਨਹੀਂ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਕਿਸੇ ਨੇ ਪੁੱਛਿਆ ਹੋਣਾ ਰਵਿਦਾਸ ਜੀ ਨੂੰ ਕਿ ਤੁਹਾਡਾ ਪਿਛੋਕੜ ਕੀ ਆ, ਕਹਿੰਦੇ ਬਨਾਰਸ। ਅਤੇ ਕਹਿੰਦੇ ਨੇ ਮੇਰੇ ਪਿਛੋਕੜ ਨੂੰ ਜਾਣਨਾ ਅਤੇ ਅੱਜ ਵੀ ਬਨਾਰਸ ਵਿੱਚ ਜਾਓ, ਕਿਉਂਕਿ ਬਨਾਰਸ ਵਿੱਚ ਰਵਿਦਾਸ ਜੀ ਦਾ ਬਹੁਤ ਵੱਡਾ ਮੰਦਰ ਹੈ, ਉਹਨਾਂ ਦਾ ਕੇਂਦਰ ਆ ਇਹ ਹਿੰਦੂ ਧਰਮ ਦਾ, ਖਾਸ ਤੌਰ 'ਤੇ ਇਸ ਕਾਸਟ ਨੂੰ ਬਿਲੋਂਗ ਕਰਨ ਵਾਲਿਆਂ ਦਾ ਬਨਾਰਸ ਕੇਂਦਰ ਆ, ਕਿਉਂਕਿ ਰਵਿਦਾਸ ਜੀ ਇੱਥੇ ਪੈਦਾ ਹੋਏ। ਰਵਿਦਾਸ ਜੀ, ਕਬੀਰ ਜੀ, ਰਾਮਾਨੰਦ ਜੀ, ਇਹ ਤਿੰਨੇ ਬਨਾਰਸ ਦੇ ਹੋਏ ਆ। ਕਹਿੰਦੇ ਨੇ ਮੇਰੀ ਜਾਤ ਘੁਟਵਾਂਡਲਾ ਢੋਰ ਢਵੰਤਾ, ਨਿੱਤੈ ਬਨਾਰਸੀ ਆਸ ਪਾਸਾ, ਬਨਾਰਸ ਦੇ ਆਸ ਪਾਸ ਕਹਿਣ ਲੱਗੇ ਅੱਜ ਵੀ ਮੇਰੀ ਜਾਤ ਦੇ ਲੋਕ ਜਿਹੜੇ ਆ ਢੋਰ ਢਵੰਤਾ, ਢੋਰ ਕਹਿੰਦੇ ਮਰੇ ਪਸ਼ੂ ਨੂੰ, ਢਵੰਤਾ ਹੈ ਢੋਣ ਵਾਲਾ, ਮਰੇ ਪਸ਼ੂਆਂ ਨੂੰ ਘਰ ਵਿੱਚੋਂ ਬਾਹਰ ਲਿਜਾ ਕੇ ਹੱਡਾ ਰੋੜੀ ਵਿੱਚ ਸੁੱਟਣ ਵਾਲਾ, ਉਹਦਾ ਚੰਮ ਉਤਾਰਨ ਵਾਲਾ, ਕਹਿਣ ਲੱਗੇ ਮੈਂ ਉਹ ਹਾਂ। ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਫਿਰ ਕਿੰਨਾ ਅਗਲੀ ਗੱਲ ਕਹੀ ਆ, ਸੈਣ ਨਾਈ ਨਾਂ ਲੈ ਕੇ ਕਾਸ਼ਟ ਬਿਆਨ ਕੀਤੀ ਆ, ਕਿਰਤ ਕੀ ਆ ਬੁੱਤਕਾਰੀ ਆ, ਮੁੱਠੀ ਚਾਪੀ ਕਰਦਾ, ਮਸਾਜ ਕਰਦਾ, ਅੱਜ ਕੱਲ੍ਹ ਤਾਂ ਬਹੁਤ ਤਕੜਾ ਬਿਜ਼ਨਸ ਆ ਕਹਿੰਦਾ ਇਹ। ਲੇਕਿਨ ਅੱਗੇ ਉਹ ਖਾਸ ਲੋਕ ਕਰਦੇ ਕਹਿੰਦੇ ਮੈਂ ਮਸਾਜ ਕਰਨ ਵਾਲਾ ਹਾਂ, ਮਾਲਿਸ਼ ਕਰਨ ਵਾਲਾ, ਮੁੱਠੀ ਚਾਪੀ ਕਰਨ ਵਾਲਾ, ਨੱਪਣ ਕੁੱਟਣ ਵਾਲਾ ਹਾਂ। ਲੇਕਿਨ ਵਾਹਿਗੁਰੂ ਦੀ ਬਖਸ਼ਿਸ਼, ਉਹ ਘਰ ਘਰ ਸੁਣੇ ਆ ਜਿਹੜੇ ਇਹੋ ਜਿਹੇ ਸੀ, ਉਹਨਾਂ ਦਾ ਮਾਣ ਗਰੀਬ ਲੇਕਿਨ ਚੁੱਕ ਲਿਆ, ਤਾਂ ਜਦੋਂ ਇਹੋ ਜਿਹਿਆਂ ਨੂੰ ਉੱਚੇ ਚੁੱਕਿਆ ਤੇ ਸਕ ਜਾਣਿਓ ਇੱਥੇ ਵਾਪਰਦੀਆਂ ਜਿਹਨਾਂ ਜਿਸ ਤਨ ਲੱਗੇ ਸੋਈ ਜਾਣੇ, ਜਿਹਨਾਂ ਜਿਹਨੂੰ ਦੁਨੀਆਂ ਨੇ ਮਖੌਲ ਕੀਤਾ ਹੋਵੇ, ਤਿਰਸਕਾਰਿਆ ਤਰਕਾਰਿਆ ਹੋਵੇ, ਉਹਨਾਂ ਹਾਲਾਤਾਂ ਨੂੰ ਮੁੱਖ ਰੱਖ ਕੇ ਅੱਜ ਜੋ ਜੀਵਨ ਵਿੱਚ ਹੋਵੇ ਤੇ ਉਹ ਮੁੱਖ ਰੱਖ ਕੇ ਫਿਰ ਸਿਫਤ ਕਰਦੇ ਨੇ, ਐਸੀ ਲਾਲ ਤਜਬੇ ਨਾ ਕੌਣ ਕਰੇ। ਮੇਰੇ ਵਾਹਿਗੁਰੂ ਤੇਰੇ ਤੋਂ ਬਿਨਾਂ ਇਹ ਜੋ ਕੁਝ ਹੈ ਇਹ ਕੌਣ ਕਰ ਸਕਦਾ। ਸੱਚ ਹੈ ਰੱਬ ਤੋਂ ਬਿਨਾਂ ਦੂਜਾ ਕਰ ਵੀ ਨਹੀਂ ਸਕਦਾ। ਅੱਗੇ ਇੱਕ ਸ਼ਬਦ ਵਰਤਿਆ ਰੱਬ ਦੇ ਬਾਰੇ, ਪਰਮਾਤਮਾ ਦੇ ਬਾਰੇ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੇ ਰਾਖਵਾਂ ਰੱਖਿਆ ਹੈ, ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲਾ, ਗਰੀਬਾਂ ਦੀ ਬਾਂਹ ਪਕੜਨ ਵਾਲਾ, ਗਰੀਬਾਂ ਨੂੰ ਗਲੇ ਲਾਉਣ ਵਾਲਾ ਪਰਮਾਤਮਾ।
ਗੁਰੂ ਨਾਨਕ ਭਾਵੇਂ ਤਿੰਨ ਬੇਦੀਆਂ ਕੀ ਕੁੱਲ ਵਿਖੇ ਉੱਚੀ ਕੁੱਲ ਵਿੱਚ ਪੈਦਾ ਹੋਏ ਆ, ਲੇਕਿਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਬੰਧ ਕਿਹਨਾਂ ਲੋਕਾਂ ਨਾਲ ਰਿਹਾ? ਆਪ ਜੀ ਬਾਣੀ ਵਿੱਚ ਕਹਿੰਦੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰਹੀਸ, ਜਿੱਥੈ ਨੀਚ ਸੰਭਾਲੀ ਹਨ ਤਿੱਥੈ ਨਦਰ ਤੇਰੀ ਬਖਸ਼ਿਸ਼। ਜਿੱਥੇ ਗਰੀਬਾਂ ਨੂੰ ਨੀਵਿਆਂ ਨੂੰ ਸੰਭਾਲਿਆ ਜਾਂਦਾ ਵਾਹਿਗੁਰੂ, ਉੱਥੇ ਤੇਰੀ ਨਜ਼ਰ ਤੇਰੀ ਮਿਹਰ ਆ। ਤੇਰੀ ਮਿਹਰ ਤੋਂ ਬਿਨਾਂ, ਤੇਰੇ ਤੋਂ ਬਿਨਾਂ ਇਹੋ ਜਿਹਾ ਕੌਣ ਕਰ ਸਕਦਾ ਜੋ ਕੁਝ ਹੋ ਰਿਹਾ? ਜੇ ਕੋਈ ਨੀਵਿਆਂ ਨੂੰ ਉੱਚਾ ਚੁੱਕਦਾ ਪਿਆਰ ਕਰਦਾ ਤਾਂ ਉਹ ਕੇਵਲ ਪਰਮਾਤਮਾ ਜਾਂ ਸਾਡੇ ਗੁਰੂ ਨਾਨਕ ਦਾ ਘਰ ਆ। ਇੱਥੇ ਮੁੱਖ ਗਰੀਬ ਨੂੰ ਰੱਖਿਆ ਗਿਆ। ਕਹਿਣ ਲੱਗੇ, ਤੂੰ ਗਰੀਬ ਨਵਾਜਿਆ, ਤੂੰ ਸਿਰ 'ਤੇ ਛਤਰ ਚੜ੍ਹਾ ਦਿੰਦਾ, ਗਰੀਬ ਦੇ ਸਿਰ 'ਤੇ ਛਤਰ ਚੜ੍ਹਾ ਦਿੰਦਾ, ਉਹਨੂੰ ਤਖ਼ 'ਤੇ ਬਿਠਾ ਦਿੰਦਾ, ਉਹਨੂੰ ਮਾਣ ਦੇਣਾ ਕਰਦਾ ਹਾਂ। ਵੈਸੇ ਧਾਰਮਿਕ ਲੋਕ ਜਿਹੜੇ ਹੋਏ ਆ, ਅੱਗ ਦੀ ਗੱਲ ਨਹੀਂ ਕਰ ਰਹੇ ਹਨ, ਅੱਗ ਦਾ ਸਾਡੇ ਵਰਗਿਆਂ ਦਾ ਸੰਬੰਧ ਹੀ ਵੱਡਿਆਂ ਨਾਲ ਆ, ਗਰੀਬਾਂ ਤੋਂ ਉਹਦੇ ਕਰਕੇ ਹੀ ਕਹਿਣਾ ਰੋਟੀ ਨਹੀਂ ਮਿਲਣੀ, ਜਾਈਏ ਉੱਥੇ ਕਿਤੇ ਪੀਜ਼ੇ ਮਿਲਣ, ਬਰਗਰ ਮਿਲਣ, ਇਹੀ ਗੱਲ ਆ ਕਿ ਨਾ, ਸੰਬੰਧ ਵੱਡਿਆਂ ਦੇ ਨਾਲ ਆ। ਅੱਜ ਦਾ ਧਾਰਮਿਕ ਜਗਤ ਜਿੰਨਾ ਵੀ ਆ, ਕੋਈ ਵੀ ਆ, ਲੇਕਿਨ ਸੰਬੰਧ ਵੱਡਿਆਂ ਦੇ ਨਾਲ ਆ। ਮੈਂ ਗੱਲ ਕਰਨ ਲੱਗਾ ਉਹਨਾਂ ਦੀ ਜਿਨ੍ਹਾਂ ਨੇ ਧਾਰਮਿਕ ਸ਼ਖਸੀਅਤਾਂ ਬਹੁਤ ਉੱਚੀਆਂ, ਲੇਕਿਨ ਸੰਬੰਧ ਕਿਹਨਾਂ ਨਾਲ? ਪਹਿਲਾਂ ਮੈਂ ਆਪਣੀ ਧਰਮ ਦੀ ਗੱਲ ਕਰਦਾ। ਗੁਰੂ ਨਾਨਕ ਸੈਦਪੁਰ ਐਮਨਾਬਾਦ ਗਏ, ਦੋ ਵਾਰੀ ਜਾਂਦੇ, ਇੱਥੇ ਬਾਬਰ ਦਾ ਹਮਲਾ ਹੁੰਦਾ, ਪਹਿਲੀ ਵਾਰੀ ਜਾਂਦੇ ਆ। ਇਸ ਨਗਰ ਵਿੱਚ ਰਹਿਣ ਵਾਲਾ ਇੱਕ ਮਲਕ ਭਾਗੋ ਵੀ ਆ, ਇਸ ਨਗਰ ਵਿੱਚ ਰਹਿਣ ਵਾਲਾ ਇੱਕ ਗਰੀਬ ਆ, ਭਾਈ ਲਾਲੋ। ਗੁਰੂ ਨਾਨਕ ਕਿੱਥੇ ਜਾਂਦੇ? ਗੁਰੂ ਨਾਨਕ ਪਾਤਸ਼ਾਹ ਬਾਰੇ ਜਾਣਦੇ ਆ, ਇਹ ਉੱਚੀ ਕੁੱਲ ਦੇ ਆ, ਬਹੁਤ ਵੱਡੇ ਆ। ਮਲਕ ਭਾਗੋ ਦੀ ਚਾਹਤ ਇਹ ਆ, ਗੁਰੂ ਨਾਨਕ ਮੇਰੇ ਘਰ ਆਉਣ। ਮੈਂ ਜੋ ਧਾਰਮਿਕ ਸਮਾਗਮ ਕਰ ਰਿਹਾ, ਗੁਰੂ ਨਾਨਕ ਪ੍ਰਵੇਸ਼ ਕਰਨ ਜ਼ਰੂਰ ਇਹਦੇ ਸ਼ਾਮਿਲ ਹੋਣ, ਪਰ ਗੁਰੂ ਨਾਨਕ ਦੇ ਮਹਾਰਾਜ ਜੀ ਭਾਈ ਲਾਲੋ ਦੇ ਜਾਂਦੇ ਆ। ਭਾਈ ਲਾਲੋ ਦੇ ਘਰ ਜਦੋਂ ਕਹਿੰਦੇ, ਕੁੰਡਾ ਖੜਕਾਉਂਦੇ, ਅੰਦਰੋਂ ਆਵਾਜ਼ ਆਉਂਦੀ, ਕੌਣ? ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਸੀਂ ਗੁਰੂ ਨਾਨਕ ਹਾਂ। ਕਹਿਣ ਲੱਗੀ, ਗੁਰੂ ਨਾਨਕ ਮੈਂ ਗਰੀਬ ਹਾਂ, ਮੈਂ ਗਰੀਬ ਹਾਂ, ਤੁਸੀਂ ਉੱਚੀ ਕੁੱਲ ਦੇ ਹੋ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਸ ਮੈਂ, ਮੇਰਾ ਸੰਬੰਧ ਹੀ ਤੇਰੇ ਨਾਲ, ਤੇਰੇ ਵਰਗਿਆਂ ਨਾਲ ਆ, ਮੈਂ ਗਰੀਬਾਂ ਦਾ ਆ। ਕਿਉਂਕਿ ਰੱਬ ਗਰੀਬਾਂ ਦਾ, ਜਿਹੜੇ ਰੱਬ ਨੂੰ ਮੰਨਣ ਵਾਲੇ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਆ, ਜੇਕਰ ਕੋਈ ਗਰੀਬ ਦੇ ਉੱਪਰ ਖਿਝਦਾ ਆ, ਗੁੱਸੇ ਹੁੰਦਾ, ਮਾਰਦਾ ਆ, ਕੁੱਟਦਾ ਆ, ਗਾਲਾਂ ਕੱਢਦਾ ਆ, ਪਰਮਾਤਮਾ ਗਰੀਬ ਦੇ ਵੱਲ ਤਾਂ ਫਿਰ ਪਰਮਾਤਮਾ ਕੀ ਕਰਦਾ? ਫਿਰ ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਪੂਰਾ ਨਿਆਉ ਕਰੇ ਕਰਤਾਰ, ਦਾਸ ਆਪਣੇ ਕੀ ਰੱਖਣਹਾਰ। ਗਰੀਬ ਤਾਂ ਇੰਨਾ ਹੀ ਕਹਿ ਸਕਦਾ ਕਿ ਵਾਹਿਗੁਰੂ, ਪਰਮਾਤਮਾ ਜੋ ਵੀ ਨਾਮ ਲਵੇ, ਮੇਰਾ ਕਸੂਰ ਕੀ ਆ, ਮੈਨੂੰ ਮਾਰਦੇ ਕੁੱਟਦੇ ਕਿਉਂ ਆ, ਇਹਨਾਂ ਲੋਕਾਂ ਦਾ ਵਿਗਾੜਿਆ ਕੀ ਆ, ਜੋ ਜੋ ਹਾਲਾਤ, ਜੋ ਦੁਰਦਸ਼ਾ ਹੋ ਰਹੀ ਆ। ਕਹਿਣ ਲੱਗੇ, ਹੇ ਪ੍ਰਭੂ, ਸਾਡਾ ਤਾਂ ਤੇਰੇ ਬਿਨਾਂ ਕੋਈ ਵੀ ਨਹੀਂ ਗਾ, ਅਤੇ ਜਿਹੜਾ ਇਹ ਮੁੱਖ ਰੱਖ ਕੇ ਕਰਦਾ ਕਿ ਸਾਡਾ ਗੁਰੂ ਤੋਂ ਬਿਨਾਂ, ਰੱਬ ਤੋਂ ਬਿਨਾਂ ਕੋਈ ਵੀ ਨਹੀਂ ਗਾ, ਸੱਚ ਜਾਣੇ ਹੋ ਪਰਮਾਤਮਾ ਉਹਨਾਂ ਦਾ ਆ, ਜਿਸ ਦਾ ਕੋਈ ਵੀ ਨਹੀਂ ਗਾ, ਪਰਮਾਤਮਾ ਉਹਦਾ ਆ। ਜਿਹੜਾ ਆਸਰੇ ਤੱਕਦਾ, ਦੱਸਦਾ ਮੇਰਾ ਇਹ ਆ, ਇਹ ਆ, ਇਹ ਆ, ਉਸ ਬੰਦੇ ਨੂੰ ਮਾਣ ਆ। ਅਤੇ ਜਿਹੜਾ ਇਹ ਗੱਲ ਕਹਿੰਦਾ, ਮਾਣ ਨਿਮਾਣੇ ਤੂੰ ਧਣੀ, ਤੇਰਾ ਪਰਵਾਸਾ, ਮੈਨੂੰ ਨਿਮਾਣੇ ਨੂੰ ਮਾਣ ਤੇਰੇ 'ਤੇ ਆ, ਤੇਰਾ ਭਰੋਸਾ ਆ, ਤੇਰਾ ਹੀ ਆਸਰਾ ਆ, ਤੇਰੇ ਬਿਨਾਂ ਦੂਜਾ ਹੋਰ ਕੌਣ ਆ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ, ਮੇਰਾ ਮਾਥਾ ਛਤਰ ਧਰੇ।

नीचों ऊंच करे मेरा गोबिंद काहू ते ना डरे, ऐसी लाल तुझ बिन कौन करे। धन गुरु गोबिंद सिंह महाराज जी ने किन्हां नूं गले लाया उस वक्त जिन्हां ने अमृत की दात लई 1699 की विसाखी ते, उन्हां दे पिछुकड़ बारे वेखिए ओह कौन सीगे, ओह सारे ओही सी जिहड़े सदियां तों लै के तरकारी कहे सीगे। गुरु नानक भाई लालू दे जांदे आ, उहदे घर दा पकवान खांदे आ, इहदे अगेंस्ट इहदे मुकाबले च मलक भागो आउंदा आ, तुसीं इत्थे क्यों आए, साडी उच्ची ज्यादा नरादर भी आ, ते दूजी गल तुहानूं इत्थे मिलिया की होवेगा खाण वास्ते। साडा इतिहास कहिंदा कुदरे दी रोटी आपां ही सुणदे हन, ते निक्के होंदिआं इह वेखदे सुणदे आए आ। गुरु नानक ने आखिया जे तेरे पकवान ते लै के आ, भाई लालू दे पकवान दोहां नूं रख के अगे रखिया ते विचार दित्ती है, इस पकवान दे अंदर भोजन दे अंदर दुध आ, अमृत आ, तेरे भोजन दे अंदर गरीबां दा खून आ, क्योंकि तू धक्के दे नाल जुल्म दे नाल इह इकट्ठा कीता। यही विचार सानूं बाड़ी दिंदी है कि ना, असीं किरत का जिहड़ी आपां कमाई करदे मेहनत करदे कम धंधा करदे जॉब करदे कि ना सक जाणे, इत्थों सब कुछ चलना, किरत तों ही सब कुछ निकलना है। जे किरत चंगी आ, किरत ईमानदारी नाल कीती आ, जदों गुरद्वारे आ के सामने गोलक विच पा के अरदास करदे उदों कहांगे सच्चे पातशाह मेरी दसा नौहां दी किरत आ। ਇਹ ਜ਼ਰੂਰੀ ਨਹੀਂ ਅਸੀਂ ਵੱਧ ਤੋਂ ਵੱਧ ਦਈਏ। ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਇੱਕ ਸਾਖੀ ਆਉਂਦੀ ਆ, ਜਿੱਥੇ ਆਗਰੇ ਵਿੱਚ ਇੱਕ ਸਿੱਖ ਇੱਕ ਟਕਾ ਲੈ ਕੇ ਆਉਂਦਾ, ਕੇਵਲ 3 ਪੈਸੇ, ਕਹਿੰਦਾ ਮਹਾਰਾਜ ਇਹ ਮੇਰੀ ਮਿਹਨਤ ਦੀ ਕਮਾਈ ਆ। ਜਹਾਂਗੀਰ ਕੋਲ ਚਲਾ ਜਾਂਦਾ, ਉਹ ਟਕਾ ਵੇਖ ਕੇ ਹੈਰਾਨ ਹੁੰਦਾ, ਸਿੱਖ ਵੱਲ ਵੇਖ ਕੇ ਹੈਰਾਨ ਹੁੰਦਾ, ਕਿਉਂਕਿ ਉਹਦਾ ਪਹਿਰਾਵਾ ਜੋ ਉਹਦੀ ਦਿਖਾਵਟ ਹੈ ਉਹ ਇਹ ਲੱਗਦਾ ਜਿਵੇਂ ਗਰੀਬ ਆ। ਉੱਥੋਂ ਟਕਾ ਸਾਖੀ ਦਾ ਹੋਰ ਰੂਪ ਵੀ ਹੈਗਾ, ਉੱਥੋਂ ਟਕਾ ਚੁੱਕ ਕੇ ਗੁਰੂ ਹਰਗੋਬਿੰਦ ਸਾਹਿਬ ਕੋਲ ਆ ਜਾਂਦਾ, ਮਹਾਰਾਜ ਆ ਭੇਟ ਮੇਰੀ ਪ੍ਰਵਾਨ ਕਰੋ, ਮੈਂ ਗਰੀਬ ਹਾਂ, ਇਹੀ ਹੈ ਮੇਰੇ ਕੋਲ ਕੁਝ, ਮੈਂ ਇਹ ਮਿਹਨਤ ਕਰਕੇ ਕਮਾ ਕੇ ਲੈ ਕੇ ਆਇਆ। ਅਤੇ ਸੱਚ ਜਾਣੇ ਹੋ ਸਿੱਖ ਨੂੰ ਕਿੰਨਾ ਮਾਣ ਅਤੇ ਗੁਰੂ ਨੂੰ ਕਿਤਨਾ ਮਾਣ ਹੋਵੇਗਾ, ਜਦੋਂ ਸਿੱਖ ਖਲੋ ਕੇ ਮੰਗਦਾ ਨਾਮ ਦਾਨ ਦੇ, ਗੁਰਸਿੱਖੀ ਦਾਨ ਦੇ, ਸੇਵਾ ਦੀ ਭਾਵਨਾ ਦੇ, ਸੰਗਤ ਦੇ, ਇਹ ਆਪਾਂ ਗੁਰੂ ਕੋਲੋਂ ਮੰਗਦੇ ਕਿ ਨਾ। ਕਿਰਤ ਤੋਂ ਹੀ ਸਿਮਰਨ ਨਿਕਲਣਾ, ਕਿਰਤ ਨੇ ਸਾਨੂੰ ਸੰਤੋਖੀ ਬਣਾਉਣਾ ਹੈ, ਕਿਰਤ ਤੋਂ ਸੰਤੋਖ ਪੈਦਾ ਹੋਣ, ਸੰਤੋਖੀ ਬੰਦੇ ਨੇ ਫਿਰ ਸਿਮਰਨ ਕਰਨਾ, ਤੇਰਾ ਸ਼ੁਕਰਿਆ ਤੂੰ ਮੇਰੀ ਕਿਰਤ ਨੂੰ ਭਾਗ ਲਾਏ, ਮੈਂ ਫਸਲ ਬੀਜੀ ਆ ਤੇਰਾ ਸ਼ੁਕਰਿਆ, ਮੈਂ ਸਹੀ ਸਲਾਮਤ ਕੱਟ ਕੇ ਲੈ ਕੇ ਆਇਆ, ਇੱਥੋਂ ਸਿਮਰਨ ਹੈ। ਕਿਰਤ ਹੀ ਸਾਨੂੰ ਸਮਾਜ ਨਾਲ ਜੁੜਦੀ ਆ, ਭਾਈਚਾਰੇ ਨਾਲ ਜੁੜਦੀ ਆ, ਮਿਹਨਤ ਕਰਦੇ 4 ਪੈਸੇ ਆ, ਆਪਾਂ ਨਾ ਵਿਚਾਰ ਕੀਤੀ ਆ, ਦੁਨੀਆ ਦੇ ਲੋਕ ਪਰਿਵਾਰਕ ਲੋਕ ਚੰਗਾ ਕਹਿੰਦੇ ਆ, ਕਿਉਂਕਿ ਇਹ ਕਿਰਤ ਕੀਤੀ ਆ। ਕਿਰਤੀ ਬੰਦਾ ਸਾਡਾ ਬੱਚਾ ਵੀ ਕਿਉਂ ਨਾ ਹੋਵੇ, ਕੋਈ ਵੀ ਹੋਵੇ, ਸਾਨੂੰ ਚੰਗਾ ਬੜਾ ਲੱਗਦਾ, ਇਹ ਕੰਮ ਕਰਦਾ, ਮਿਹਨਤ ਕਰਦਾ, ਇਹ ਭਾਈ ਲਾਲੋ ਕਿਰਤੀ ਆ। ਦੂਜਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇੱਕ ਪੁਰਾਣਕ ਗਾਥਾ ਦਾ ਆਉਂਦਾ ਹੈ, ਜ਼ਿਕਰ ਕੀਤਾ ਭਗਤ ਕਬੀਰ ਜੀ ਨੇ। ਉਸ ਸ਼ਬਦ ਦੇ ਅੰਦਰ ਆਪਾਂ ਕਈ ਵਾਰੀ ਸੁਣਿਆ, ਮੈਂ ਸੁਣਾਵਾਂਗਾ ਆਪ ਜੀ ਨੂੰ, ਉਸ ਸ਼ਬਦ ਦੇ ਅੰਦਰ ਇੱਕ ਸਾਖੀ ਆਉਂਦੀ ਆ। ਸਾਖੀ ਹੈ ਪੁਰਾਤਨ ਮਹਾਂਭਾਰਤ ਨਾਲ ਜੁੜਦੀ। ਸ਼੍ਰੀ ਕ੍ਰਿਸ਼ਨ ਜਾਂਦੇ ਹਸਤਨਾਪੁਰ, ਦੁਰਯੋਧਨ ਦੇ ਨੇ ਜਾਂਦੇ ਨੌਕਰਾਣੀ ਦੇ ਪੁੱਤ ਦੇ ਘਰ ਬਿਦਰ ਦੇ ਘਰ ਚਲੇ ਜਾਂਦੇ ਆ, ਵੱਡੇ ਆ ਲੇਕਿਨ ਗਏ ਕਿੱਥੇ ਆ, ਇੱਕ ਗਰੀਬ ਦੇ ਘਰ। ਜਦੋਂ ਗਰੀਬ ਦੇ ਘਰ ਜਾ ਕੇ ਟਿਕਾਣਾ ਕੀਤਾ ਤੇ ਉਧਰੋਂ ਸੁਨੇਹਾ ਭੇਜਦਾ ਕੀ ਮਿਲਿਆ ਹੋਵੇ ਇੱਥੋਂ, ਜਿਹਦੇ ਕੋਲ ਆਪ ਕੁਝ ਖਾਣ ਉਹਨੇ ਤੈਨੂੰ ਕੀ ਖਵਾਏਗਾ। ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸਾਖੀ ਹੋਰ ਬੜੀ ਪਿਆਰੀ ਜੀ ਆਉਂਦੀ ਆ। ਸ਼ਾਮ ਦਾ ਵਕਤ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਹੀਰ ਜਿਹੜਾ ਨਾਲ ਗੁਰਸਿੱਖਿਆ ਕਿਸੇ ਪਿੰਡ ਵਿੱਚ ਗਏ, ਕਿਸੇ ਨਗਰ ਵਿੱਚ ਜਾਂਦੇ ਆ। ਹੁਣ ਬਹੁਤੀਆਂ ਸੰਗਤਾਂ ਆ ਅਤੇ ਪ੍ਰਸ਼ਾਦਾ ਇੱਕ ਥਾਂ 'ਤੇ ਤਿਆਰ ਕਰਨਾ ਮੁਸ਼ਕਲ ਹੈ। ਪਾਤਸ਼ਾਹ ਜੀ ਨੇ ਹੁਕਮ ਕੀਤਾ ਦੋ ਦੋ ਸਿੱਖ ਲੈ ਜਾਓ ਘਰ, ਜਿੰਨੀ ਸਮਰੱਥਾ ਹੀ ਨਹੀਂ ਇੱਕਦਮ ਬੰਦਾ ਸੌਖਾ ਤਿਆਰ ਕਰ ਲੈਂਦਾ ਨਾ, ਦੋ ਦੋ ਸਿੱਖ ਘਰ ਵਿੱਚ ਲੈ ਜਾਓ ਭੋਜਨ ਛਕਾ ਦਿਓ, ਅਤੇ ਸਾਰੇ ਲੈ ਗਏ। ਇੱਕ ਗਰੀਬ ਸਿੱਖ ਵਿਚਾਰਾ ਆਇਆ, ਸਾਰੇ ਪਿੰਡ ਨੂੰ ਪਤਾ ਇਹ ਗਰੀਬ ਇਹਦੇ ਕੋਲ ਕੁਛ ਨੀਗਾ, ਉਹਦੇ ਮਨ ਦੀ ਭਾਵਨਾ ਆ ਕਿ ਮੈਂ ਵੀ ਸਿੱਖ ਦੀ ਸੇਵਾ ਕਰਾਂ। ਉਹਨੇ ਬੇਨਤੀ ਕੀਤੀ ਹੈ, ਇੱਕ ਸਿੱਖ ਮਹਾਰਾਜ ਜੀ ਨੇ ਭੇਜਿਆ, ਉਹਦਾ ਨਾਮ ਹੈ ਮਿਲਾਗਰ ਸਿੰਘ, ਇਤਿਹਾਸਕ ਸਾਖੀ। ਉਹ ਸਿੱਖ ਉਹਦੇ ਘਰ ਜਾਂਦਾ ਆ, ਉਹ ਬੋਰੀ ਵਿਛਾਉਂਦਾ ਬੈਠਦਾ, ਉਹਦੇ ਘਰ ਜੋ ਕੁਝ ਰੁੱਖਾ ਮਿੱਸਾ ਆ,

ਉਹ ਬਰਤਨ ਵਿੱਚ ਪਾ ਕੇ ਦਿੰਦਾ, ਸਤਨਾਮ ਕਹਿ ਕੇ ਉਹ ਛਕਦਾ ਅਤੇ ਛਕ ਕੇ ਮੁੜ ਕੇ ਆ ਜਾਂਦਾ। ਅਗਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਛਦੇ ਆ ਵੀ ਰਾਤ ਤੁਸੀਂ ਸਿੱਖਾਂ ਦੇ ਘਰਾਂ ਵਿੱਚ ਗਏ ਸੀ, ਕੀ ਛਕਿਆ? ਜਦੋਂ ਅਸੀਂ ਤੁਹਾਡੇ ਘਰਾਂ 'ਚੋਂ ਛਕੇ ਗਏ, ਗੱਲਾਂ ਕਰਦੇ ਉਹਨੇ ਵੀ ਇੱਦਾਂ ਖਾਧਾ, ਇੱਦਾਂ ਖਾਧਾ, ਆਹ ਸਵਾਸੀ, ਆਹ ਸਵਾਸੀ, ਖਾਣੇ ਦੀਆਂ ਗੱਲਾਂ ਆਮ ਹੀ ਕਰਦੀਆਂ। ਆਪਾਂ ਕਿਤੇ ਵੀ ਜਾਈਏ ਗੱਲਾਂ ਹੀ ਦੋ ਹੁੰਦੀਆਂ, ਖਾਣ ਪੀਣ ਨੂੰ ਵਧੀਆ ਸੀਗਾ। ਪਾਤਸ਼ਾਹ ਪੁੱਛਦੇ ਛਕਿਆ ਕੀ, ਸਾਰਿਆਂ ਨੇ ਦੱਸਿਆ ਜੋ ਜੋ ਖਾਧਾ। ਪਰ ਜਦੋਂ ਮਲਾਗਰ ਸਿੰਘ ਦੀ ਵਾਰੀ ਆਈ ਕਿ ਨਾ, ਕਹਿਣ ਲੱਗਾ ਮਹਾਰਾਜ ਪਤਾ ਨਹੀਂ ਕੀ ਸੀਗਾ, ਮੈਨੂੰ ਪਤਾ ਨਹੀਂ ਕੀ ਸੀਗਾ ਉਹ, ਪਰ ਜੋ ਸੀ ਉਹ ਸਵਾਦ ਬੜਾ ਸੀਗਾ, ਉਹ 'ਚ ਆਨੰਦ ਬੜਾ ਸੀਗਾ। ਮੈਨੂੰ ਲੱਗਦਾ ਮੈਂ ਅੱਜ ਤੋਂ ਪਹਿਲਾਂ ਕਦੀ ਖਾਧਾ ਨਹੀਂ ਇਹੋ ਜਿਹਾ ਭੋਜਨ, ਅਤੇ ਹੋ ਸਕਦਾ ਦੁਬਾਰਾ ਕਦੀ ਮਿਲੇ ਵੀ ਨਾ। ਅਤੇ ਬਾਕੀ ਸਾਡੇ ਤੁਹਾਡੇ ਵਰਗੇ ਬੈਠੇ ਮਖੌਲ ਕਰਦੇ ਆ, ਇਹਨੇ ਕੀ ਖਵਾ ਤਾ, ਇਹਦੇ ਘਰ ਹੀ ਕੁਛ ਨਹੀਂ ਗਾ, ਇਹਨੇ ਖਵਾ ਕੇ ਦਿੱਤਾ ਆ। ਫਿਰ ਪਾਤਸ਼ਾਹ ਪੁੱਛਦੇ ਕਿਹਾ ਮਹਾਰਾਜ ਇਹ ਰੁੱਖਾ ਮਿੱਸਾ ਸੀਗਾ, ਮੈਂ ਛਕਾਇਆ ਇਹਨੂੰ, ਤੁਹਾਨੂੰ ਤੁਹਾਡਾ ਸਿੱਖ ਆ, ਅਤੇ ਜਿਹਨੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਨੁਕਤਾ ਚੀਨੀ ਜੀ ਨਹੀਂ ਕੀਤੀ ਜਿਵੇਂ ਅਸੀਂ ਕਰਦੇ ਹਾਂ, ਕਹਿਣ ਲੱਗੇ ਇਹਨੇ ਪਿਆਰ ਨਾਲ ਛਕਿਆ। ਇੱਥੇ ਪਾਤਸ਼ਾਹ ਜੀ ਨੇ ਆਖਿਆ ਸੀਗਾ ਜਿੱਥੇ ਕਿਸੇ ਦੀ ਸੇਵਾ ਕਰਨ ਵਾਲੇ ਦੀ ਭਾਵਨਾ, ਵੀ ਅਸੀਂ ਇੱਕ ਸ਼ਬਦ ਪੜ੍ਹਦੇ ਹੁੰਦੇ ਵੈਸੇ ਗੁਰਬਾਣੀ ਦਾ, ਨਿਗਾ ਸਤੀ ਦੇ ਸੰਤੋਖੀ ਖਾਹੇ ਨਾਨਕ ਦਰ ਦੀਦਾਰ ਸਮਾਏ। ਜਿੱਥੇ ਦੇਣ ਵਾਲਾ ਛਕਾਉਣ ਵਾਲਾ ਭਾਵਨਾ ਵਾਲਾ ਹੋਵੇ, ਉੱਥੇ ਛਕਣ ਵਾਲਾ ਸੰਤੋਖੀ। ਜੇ ਮੇਰੇ ਭਾਵ ਕਹਿਣ ਦਾ ਇਹ ਆ ਕਿ ਗਰੀਬ ਦੇ ਮਨ ਵਿੱਚ ਪਿਆਰ ਕਿੰਨਾ, ਸਤਿਕਾਰ ਕਿੰਨਾ, ਔਰ ਇਹੋ ਜਿਹੇ ਗਰੀਬ ਸਿੱਖ ਮਹਾਰਾਜ ਜੀ ਦੇ ਦਰ 'ਤੇ ਪ੍ਰਵਾਨ ਕਿਵੇਂ ਅਤੇ ਕਿੰਨੇ ਹੋਏ ਆ, ਉਹਨਾਂ ਦੀ ਲਿਸਟ ਬਹੁਤ ਲੰਬੀ ਆ। ਨਾਮ ਦੇ, ਕਬੀਰ ਤਲੋਚਨ, ਸਦਨਾ, ਸੈਨ ਤਰੇ, ਇਹਨਾਂ ਦਾ ਜ਼ਿਕਰ ਕੀਤਾ ਕੱਲੇ ਕੱਲੇ ਦਾ ਨਾਮ ਲੈ ਕੇ ਭਗਤ ਰਵਿਦਾਸ ਜੀ ਨੇ, ਰਾਗ ਮਾਰੂ ਦਾ ਸ਼ਬਦ ਆ। ਕਹਿਣ ਲੱਗੇ ਨਾਮਦੇਵ, ਕਬੀਰ, ਤਰਲੋਚਨ, ਸਧਨਾ, ਸੈਣ, ਇਹ ਜਿੰਨੇ ਵੀ ਆ ਸਾਰੇ ਗਰੀਬ ਸੀਗੇ। ਹੇ ਪ੍ਰਭੂ ਤੂੰ ਤਾਰੇ ਆ, ਤੂੰ ਕਿਰਪਾ ਕੀਤੀ, ਤੂੰ ਨੇ ਵਾਜੇ ਆ। ਹੁਣ ਦੂਜਾ ਪੱਖ ਲੱਗੀ, ਉਹ ਜਦੋਂ ਜਾਂਦੇ ਤਾਂ ਸ਼੍ਰੀ ਕ੍ਰਿਸ਼ਨ ਦੇ ਜਿਹੜੇ ਸ਼ਬਦ ਆ ਭਗਤ ਕਬੀਰ ਜੀ ਨੇ, ਉਹ ਗੁਰੂ ਗ੍ਰੰਥ ਸਾਹਿਬ ਸ਼ਬਦ ਲਿਖਿਆ ਆ, ਰਾਜਨ ਕੌਣ ਤੁਮਾਰੇ ਆਵੇ, ਤੇਰੇ ਘਰ ਕੌਣ ਆਵੇ, ਕਿਉਂ ਆਵੇ? ਕਹਿਣ ਲੱਗੇ ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਪਾਵੇ। ਜਿਹੜਾ ਪਿਆਰ ਬਿਦਰ ਦੇ ਕੋਲ ਆ, ਕਹਿਣ ਲੱਗੇ ਕਿਤੇ ਉਹ ਨਹੀਂ ਮਿਲਣਾ ਮੈਨੂੰ, ਇਸ ਕਰਕੇ ਇਹ ਗਰੀਬ ਚੰਗਾ ਲੱਗਦਾ ਆ, ਇੱਕ ਉਹ ਪਿਆਰ ਆ। ਹੁਣ ਉੱਥੇ ਕੰਪੇਅਰ ਮੁਕਾਬਲਾ ਕਰਦੇ ਨੇ, ਤੇਰੀ ਤੇ ਉੱਚੀ ਹਸਤੀ ਹੈ ਤੂੰ ਭੁੱਲ ਬੈਠਾ ਪਰਮਾਤਮਾ ਨੂੰ, ਹਸਤੀ ਦੇਖ ਭਰਮ ਤੇ ਭੁੱਲਾ, ਸ਼੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਆਨੰਦ ਬੇਹੋਨੀ, ਜਾਤ ਨਾ ਕਾਹੂ ਕੀ ਮਾਨੀ। ਕਹਿਣ ਲੱਗੇ ਮੇਰਾ ਮਾਲਕ ਉਹ ਆ ਜਿਹੜਾ ਨੀਚੋਂ ਊਚ ਕਰੇ। ਉਸ ਪਹਿਲੇ ਜੀਵਨ ਦਾ ਜ਼ਿਕਰ ਰਵਿਦਾਸ ਜੀ ਨੇ ਕੀਤਾ ਆ, ਜਿਵੇਂ ਕੋ ਗਰੀਬ ਨੂੰ ਮਖੌਲ ਕਰਦਾ, ਹੱਸਦਾ ਆ, ਟਿੱਚਰਾਂ ਕਰਦਾ ਆ। ਕਹਿੰਦੇ ਨੇ ਕਦੀ ਮੈਂ ਵੀ ਇਹੋ ਜਿਹਾ ਸੀਗਾ, ਐਸੀ ਦਸ਼ਾ ਹਮਾਰੀ। ਕਹਿਣ ਲੱਗੇ ਸਾਡੀ ਵੀ, ਮੇਰੀ ਵੀ ਇਹੋ ਜਿਹੀ ਦਸ਼ਾ ਸੀਗੀ, ਮੈਂ ਵੀ ਇਹੋ ਜਿਹਾ ਸੀਗਾ, ਮੈਨੂੰ ਐਵੇਂ ਤਰਕਾਰਦੇ ਤਸਕਾਰਦੇ ਸੀ ਲੋਕ। ਕਹਿਣ ਲੱਗੇ ਅੱਜ ਹੁਣ ਨਹੀਂ, ਹੁਣ ਤੇਰੀ ਕਿਰਪਾ ਹੋ ਗਈ ਆ, ਹੁਣ ਤੇਰੀ ਚਰਨੀ ਲੱਗ ਗਿਆ। ਇੱਕ ਆ ਕੁਦਰਤੀ ਗਰੀਬੀ ਧਨ ਦੀ, ਇੱਕ ਹੈ ਗਰੀਬੀ ਸੁਭਾਅ ਜਿਹਨੂੰ ਨਿਮਰਤਾ ਕਹਿੰਦੇ ਹਾਂ। ਧਨ ਦੀ ਗਰੀਬੀ ਆਉਣ ਜਾਣ ਵਾਲੀ ਆ, ਜੇਕਰ ਕਿਤੇ ਗੁਰੂ ਚਰਨਾਂ ਵਿੱਚੋਂ ਇਹ ਨਿਮਰਤਾ ਦੀ ਦਾਤ, ਗਰੀਬੀ ਸੁਭਾਅ ਮਿਲ ਜਾਵੇ ਜਾਂ ਬਣ ਜਾਵੇ ਸਖ ਜਾਣਾ, ਫਿਰ ਇਹ ਆਉਂਦਾ ਜਾਂਦਾ ਨੀਗਾ, ਇਹ ਸਦਾ ਟਿਕਿਆ ਰਹਿੰਦਾ ਹੈ। ਵੀ ਸਿੱਖ ਦੇ ਮਨ ਵਿੱਚ ਸ਼ਰਧਾ ਹੁੰਦੀ ਆ, ਫਿਰ ਸਿੱਖ ਸ਼ੱਕ ਨਹੀਂ ਕਰਦਾ, ਫਿਰ ਸਿੱਖ ਕਿੰਤੂ ਪ੍ਰੰਤੂ ਨਹੀਂ ਕਰਦਾ, ਫਿਰ ਸਿੱਖ ਨੁਕਤਾ ਚੀਨ ਨਹੀਂ ਕਰਦਾ, ਫਿਰ ਸਿੱਖ ਊਂਜਾ ਨਹੀਂ ਲਾਉਂਦਾ, ਫਿਰ ਸਿੱਖ ਆਪਣੇ ਗੁਰੂ 'ਤੇ ਕਦੀ ਦੋਸ਼ ਨਹੀਂ ਲਾਉਂਦਾ, ਕਿਉਂਕਿ ਸਿੱਖ ਸਮਝ ਗਿਆ ਕਿ ਮੇਰਾ ਗੁਰੂ ਕਿਤਨਾ ਵੱਡਾ ਅਤੇ ਕਿਤਨਾ ਸਮਰੱਥ ਹੈ, ਸ਼ਾਇਦ ਆਪਾਂ ਹਾਲੇ ਤੱਕ ਨਹੀਂ ਸਮਝ ਸਕੇ। ਅਸੀਂ ਮਾਫ ਕਰਨਾ, ਆਪਾਂ ਜਿਹੜੇ ਦੁਨਿਆਵੀ ਲੋਕ ਨਾ, ਅਸੀਂ ਆਪਣੇ ਜੀਵਨ ਵਾਂਗੂ ਆਪਣੇ ਗੁਰੂ ਸਾਹਿਬ ਦਾ ਜੀਵਨ ਵੇਖਦੇ ਹਾਂ। ਜਿਵੇਂ ਅਸੀਂ ਦੁਨੀਆਂ 'ਚ ਵਿਕਰਦੇ ਹਾਂ, ਜੋ ਔਗਣ, ਜੋ ਐਬ, ਜੋ ਦੋਸ਼ ਸਾਡੇ ਵਿੱਚ ਆ ਸਕ ਜਾਣੇ, ਅਸੀਂ ਸਮਝਦੇ ਹਾਂ ਉੱਧਰ ਵੀ ਹੋਣਗੇ, ਕਿਉਂਕਿ ਉਹ ਸਰੀਰਕ ਜਾਮੇ ਵਿੱਚ ਵਿਕਰਦੇ। ਅਸੀਂ ਗੁਰੂ ਦੀ ਹਸਤੀ ਨੂੰ ਨਹੀਂ ਸਮਝ ਸਕੇ, ਗੁਰੂ ਦੇ ਗੁਣਾਂ ਨੂੰ ਨਹੀਂ ਸਮਝ ਸਕੇ। ਗੁਰੂ ਬਹੁਤ ਵੱਡੇ, ਬਹੁਤ ਉੱਚੇ ਆ, ਬਹੁਤ ਬੇਅੰਤ ਆ, ਨਹੀਂ ਵਰਣਨ ਕਰ ਸਕਦੇ ਉਹਨਾਂ ਦੇ ਗੁਣਾਂ ਨੂੰ।
ਆਪਾਂ ਤਾਂ ਉਹਨਾਂ ਨੇ ਸਰੀਰਕ ਜਮੇ ਵਿੱਚ ਜਿਹੜੇ ਕੁਛ ਕਰਮ ਕੀਤੇ ਅਸੀਂ ਉਹਨਾਂ ਨੂੰ ਵੀ ਸਮਝਣ ਦਾ, ਇਸੇ ਕਰਕੇ ਦੁਨਿਆਵੀ ਇਤਿਹਾਸਕਾਰ ਜਿਹੜੇ ਆ ਅੱਜ ਤੱਕ ਉਹ ਸੋਚ ਵਿੱਚ ਆ। ਮੈਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਲਗੀਧਰ ਪਾਤਸ਼ਾਹ, ਤੁਸੀਂ ਇੰਨੀ ਥੋੜ੍ਹੀ ਉਮਰ ਅੰਦਰ ਇੰਨੇ ਵੱਡੇ ਕਾਰਜ ਕੀਤੇ ਅਤੇ ਕਿਵੇਂ ਕਰ ਗਏ ਤੁਸੀਂ? ਕਹਿਣ ਲੱਗੇ ਕੋਈ ਆਮ ਇਨਸਾਨ ਇੰਨੇ ਕਾਰਜ ਨਹੀਂ ਕਰ ਸਕਦਾ। ਜਿਸ ਉਮਰ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਕਰ ਗਏ ਆ, ਇੰਨੀ ਉਮਰ ਵਿੱਚ ਦੁਨਿਆਵੀ ਵੱਖ ਵੱਖ ਧਰਮਾਂ ਦੇ ਧਾਰਮਿਕ ਲੋਕਾਂ ਨੂੰ ਵੇਖੋ, ਉਹ ਆਪਣਾ ਧਾਰਮਿਕ ਮਿਸ਼ਨ ਸ਼ੁਰੂ ਕਰਦੇ, ਉਦੋਂ ਇੱਧਰੋਂ ਸਭ ਕੁਝ ਸੰਪੰਨ, ਸਭ ਕੁਝ ਕਰਕੇ ਪਰਮਾਤਮਾ ਦੇ ਨਾਲ ਇੱਕਮਿੱਕ ਹੋਏ ਨੇ। ਗੁਰੂ ਤੇ ਕੌਣ? ਵੈਸੇ ਜੇ ਪੜ੍ਹਨੇ ਹੁਣ ਮੈਂ ਛੋਟਾ ਜਿਹਾ ਇਸ਼ਾਰਾ ਕਰਦਾ, ਰਾਗ ਬਿਲਾਵਲ ਵਿੱਚ ਇਸੇ ਰਾਗ ਦੇ ਅੰਦਰ ਪਿੱਛੇ ਦੇਖਣਾ 849-50 ਅਤੇ 2-3-2 ਪਾਵਨ ਅੰਗ ਆ ਗੁਰੂ ਗ੍ਰੰਥ, ਜਿੱਥੇ ਗੁਰੂ ਦੀ ਵਡਿਆਈ ਆ। ਕੇਵਲ ਅਤੇ ਕੇਵਲ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਦੀ ਵਡਿਆਈ ਕੀਤੀ। ਗੁਰੂ ਕਿਤਨੇ ਵੱਡੇ, ਕਿਤਨੇ ਮਹਾਨ ਨੇ। ਜਾਂ ਫਿਰ ਦੋ ਸ਼ਬਦ ਪੜ੍ਹ ਲਿਓ, ਬਾਬਨ ਅੱਖਰੀ ਸੁਖਮਨੀ ਸਾਹਿਬ ਤੋਂ ਪਹਿਲਾਂ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾਂ, ਇਹ ਸਾਰਾ ਸ਼ਬਦ ਜਦੋਂ ਪੜ੍ਹਦੇ ਇਹ ਸਾਰੇ ਅੰਦਰ ਗੁਰੂ ਦੀ ਉਪਮਾ, ਗੁਰੂ ਕਿਤਨੇ ਵੱਡੇ, ਕਿਤਨੇ ਮਹਾਨ ਨੇ। ਖੈਰ, ਵਾਹਿਗੁਰੂ ਮਿਹਰ ਕਰੇ, ਐਸੀ ਦਸ਼ਾ ਹੈ ਮਾਰੀ ਜਿਵੇਂ ਗਰੀਬ ਦੀ ਦਸ਼ਾ, ਗਰੀਬ ਨੂੰ ਮਖੌਲ ਕਰਦੇ, ਟਿੱਕਰਾਂ ਕਰਦੇ, ਕਹਿਣ ਲੱਗੇ ਅਸੀਂ ਵੀ ਇਹੋ ਜਿਹੇ ਸੀ, ਮੇਰੇ ਵੀ ਹਾਲਾਤ ਇਹੋ ਜਿਹੇ ਸਨ, ਹੁਣ ਕੀ ਆ? ਅਸ਼ਟ ਦਸਾਂ ਸਿੱਧ ਕਰਤ ਲੈ, ਅਸ਼ਟ 8-10 ਦੋਨਾਂ ਬਣ ਗਏ 18, ਪੁਰਾਤਨ ਤੌਰ 'ਤੇ ਮੰਨੀਆਂ ਗਈਆਂ 18 ਸਿੱਧੀਆਂ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ, ਇਹ ਮੰਨੀਆਂ ਗਈਆਂ ਤਾਕਤਾਂ, ਸ਼ਕਤੀਆਂ, ਗੁਣ। ਕਹਿਣ ਲੱਗੇ ਹੁਣ ਇਹ ਮੇਰੀ ਹੱਥ ਦੀ ਤਲੀ 'ਤੇ ਨੇ, ਭਾਵ ਮੇਰੇ ਕੋਲ ਨੇ, ਜਦੋਂ ਚਾਹਵਾਂ ਜਿਹੜੀ ਚੀਜ਼ ਹੱਥ ਦੇ ਬਿਲਕੁਲ ਨੇੜੇ ਜਦੋਂ ਮਰਜ਼ੀ ਚਾਹੀਏ ਵਰਤ ਲਈਗੀ, ਜਦੋਂ ਮਰਜ਼ੀ, ਕਿਉਂਕਿ ਨੇੜੇ ਆ, ਮੇਰੇ ਕੋਲ, ਮੇਰੀ ਪਕੜ ਦੇ ਵਿੱਚ ਆ। ਕਹਿਣ ਲੱਗੇ ਇਹ ਗੁਣ ਮੇਰੀ ਹੁਣ ਪਕੜ ਵਿੱਚ ਹੈ, ਅਸ਼ਟ ਦਸਾਂ ਸਿੱਧ ਕਰਤ ਲੈ, ਪਰ ਹੋਇਆ ਕਿਵੇਂ? ਸਭ ਕਿਰਪਾ ਤੁਮਾਰੀ, ਤੇਰੀ ਕਿਰਪਾ, ਕਿਉਂਕਿ ਤੂੰ ਆ ਗਰੀਬਾਂ ਨੂੰ ਗਲੇ ਲਾਉਣ ਵਾਲਾ, ਤੂੰ ਆ ਗਰੀਬਾਂ ਨੂੰ ਉੱਚਾ ਚੁੱਕਣ ਵਾਲਾ। ਦੁਨਿਆਵੀ ਤੌਰ 'ਤੇ ਕਦੀ ਕੋਈ ਉਹਨੂੰ ਵੱਡਾ ਨਹੀਂ ਹੋਣ ਦੇਵੇਗਾ, ਕਦੀ ਵੀ, ਲੇਕਿਨ ਗੁਰੂ ਬਰਾਬਰਤਾ 'ਤੇ ਲੈ ਕੇ ਆਉਂਦਾ ਆਪਣੇ ਕੋਲੋਂ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਅੱਗੇ ਮੈਂ ਪੜ੍ਹਦਾ ਹਾਂ, ਬੜਾ ਸਪਸ਼ਟ ਹੈ। ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਬਾਨ, ਜੋ ਜਾਣੇ ਹੋ ਜੋ ਮਰਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕਉ ਕਰਮਵੰਤ ਕਹਾਵੈ, ਜਨਮ ਸਭ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੇ ਗੁਮਾ। ਸਾਰੀਆਂ ਚੀਜ਼ਾਂ ਆ ਗਈਆਂ, ਕੋਈ ਰਹੀ ਨਹੀਂ ਗੀ, ਜਦੋਂ ਤੁਸੀਂ ਘਰ ਜਾ ਕੇ ਪੜ੍ਹੇ ਹੋ ਨਾ, ਇਹਦੇ ਵਿੱਚ ਕੋਈ ਦੁਨਿਆਵੀ ਚੀਜ਼ ਰਹਿ ਨਹੀਂ ਗਈ ਜਿਹੜੀ ਸਾਡੇ ਕੋਲ ਹੋਵੇ ਨਾ ਅਤੇ ਸਾਨੂੰ ਮਾਣ ਨਾ ਹੋਵੇ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਅੱਗੇ ਸੁਣਿਓ ਕਰ ਕਿਰਪਾ, ਜਿਸ ਕਾ ਹਿਰਦੈ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆਗੇ ਸੁੱਖ ਪਾਵੇ। ਗਰੀਬੀ ਚਾਹੀਦੀ ਆ ਨਿਮਰਤਾ, ਗਰੀਬੀ ਸੇਵਾ ਕਰਵਾਉਂਦੀ ਆ, ਗਰੀਬੀ ਦਇਆ ਪੈਦਾ ਕਰਦੀ ਆ। ਲੇਕਿਨ ਇਹ ਮਾਫ ਕਰਨਾ, ਇਹ ਧਨ ਦੀ ਗਰੀਬੀ ਨਹੀਂ ਗੀ, ਇਹ ਗੁਰੂ ਵੱਲੋਂ ਮਿਲੀ ਇੱਕ ਅਮੋਲਕ ਦਾਤ ਆ, ਸੇਵਾ ਕਰ ਕਰਕੇ ਮਿਲਦੀ ਆ। ਇੱਥੇ ਆਪਾਂ ਆਪ ਨਿਵਾਰ, ਆਪਾਂ ਆਪ ਖੇਡਣਾ ਪੈਂਦਾ ਆ, ਜੋ ਕੁਝ ਕੋਲ ਹੈ ਮਾਣ ਨਿਮਾਣ ਸਭ ਕੁਝ ਤਿਆਗਣਾ ਪੈਂਦਾ, ਤਾਂ ਜਾ ਕੇ ਇਹ ਦਾਤ ਮਿਲਦੀ ਆ ਗਰੀਬੀ ਨਿਮਰਤਾ। ਸਾਡੇ ਗੁਰੂ ਸਾਹਿਬ ਕੀ ਨਹੀਂ ਸੀ ਕਰ ਸਕਦੇ, ਸਭ ਕੁਝ ਕਰਨ ਦੀ ਸਮਰੱਥਾ ਵਾਲੇ ਆ, ਬਹੁਤ ਗੁਣ, ਜੋ ਚਾਹੁਣ ਕਰ ਸਕਦੇ ਆ। ਸੁਖਮਨੀ ਸਾਹਿਬ ਕਹਿੰਦੀ ਖਿੰਨ ਮੈਂ ਨੀਚ ਕੀਟ ਕਹੋ ਰਾਜ, ਜਿਹੜੇ ਇੱਕ ਖਿੰਨ ਵਿੱਚ ਘੱਟ ਤੋਂ ਘੱਟ ਵਕਤ ਵਿੱਚ ਇੱਕ ਨੀਚ ਨੂੰ ਰਾਜ ਦੇ ਸਕਦੇ ਆ ਪਾਰ ਬ੍ਰਹਮ, ਗਰੀਬਨ ਆਵਾਜ਼, ਉਹ ਆਪ ਆਪਣੇ ਜੀਵਨ ਵਿੱਚ ਕੀ ਨਹੀਂ ਖਾ ਸਕਦੇ? ਜਿਹੜੇ ਦੁੱਖ ਉਹਨਾਂ 'ਤੇ ਆਏ, ਮੁਸੀਬਤਾਂ ਆਈਆਂ, ਸੱਚ ਜਾਣੋ ਕੀ ਉਹਨਾਂ ਨੂੰ ਦੂਰ ਨਹੀਂ ਸੀ ਕਰ ਸਕਦੇ? ਝੱਲਿਆ ਉਹਨਾਂ ਨੇ, ਦੱਸਿਆ ਕਿਵੇਂ? ਬਾਬਾ ਫਰੀਦ ਦਾ ਸਲੋਕ ਹੈ, ਜੋ ਤੈਂ ਮਾਰਨ ਮੁੱਕੀਆਂ, ਤਿਨ੍ਹਾਂ ਨਾ ਮਾਰੇ ਘੁੰਮ, ਆਪਣੜੈ ਕਰ ਜਾਈਏ ਪੈਰ ਤਿਨ੍ਹਾਂ ਦੇ ਚੁੰਮ। ਇਹ ਨਿਮਰਤਾ ਤੋਂ ਆ,
ਅਸੀਂ ਕਹਿੰਦੇ ਹਾਂ, ਇੱਕ ਸਾਨੂੰ ਗੱਲ ਕਹਿੰਦਾ ਚਾਰ ਸੁਣਾਉਂਦੇ ਹਾਂ, ਤੂੰ ਹੁੰਦਾ ਕੌਣ ਆ, ਜੇ ਮੁੜ ਕੇ ਮੂੰਹ ਕੀਤਾ ਇਹਨੂੰ ਦੇਖ ਲਈ। ਠੀਕ ਹੈ, ਅਸੀਂ ਧਾਰਮਿਕ ਹਾਂ, ਕਿਤੇ ਗੁਰੂ ਕਿਰਪਾ ਕਰੇ ਆਪਾਂ ਵਾਕਈ ਧਾਰਮਿਕ ਹੋ ਜਾਈਏ, ਵਾਕਈ ਥੋੜ੍ਹਾ ਬਹੁਤਾ ਸਾਡੇ 'ਤੇ ਬਾਣੀ ਦਾ ਅਸਰ ਹੋ ਜਾਵੇ, ਇੰਨਾ ਕੁ ਅਸੀਂ ਸਮਝ ਸਕੀਏ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਾਤ ਕੀ ਦਿੱਤੀ ਆ। ਸਪੋਜ ਭਗਤ ਰਵਿਦਾਸ ਜੀ ਦਾ ਪਾਵਨ ਬਚਨ ਜਿਸ 'ਤੇ ਆਪਾਂ ਵਿਚਾਰ ਕਰਦੇ ਹਾਂ, ਇਹਦੇ ਨਾਲ ਇੱਕ ਮੈਂ ਛੋਟਾ ਜਿਹਾ ਸ਼ਬਦ ਬੜੀ ਸੰਖੇਪ ਵਿੱਚ ਵਿਚਾਰਾਂਗਾ, ਭਗਤ ਕਬੀਰ ਜੀ ਦਾ ਸ਼ਬਦ ਆ, ਆਪਾਂ ਸਾਰੇ ਦੇਖਦੇ ਹਾਂ, ਬੜਾ ਬੜਾ ਸੌਖਾ ਜਿਹਾ ਆ। ਨਿਰ ਧਨ ਆਦਰ ਕੋਈ ਨਾ ਦੇ, ਧਨ ਤੋਂ ਬਿਨਾਂ ਬੰਦੇ ਨੂੰ ਕੋਈ ਆਦਰ ਨਹੀਂ ਦਿੰਦਾ, ਕੋਈ ਸਤਿਕਾਰ ਨਹੀਂ ਦਿੰਦਾ। ਲੱਖ ਯਤਨ ਕਰੇ ਉਹ ਚੇਤਨਾ ਧਰੇ, ਉਹ ਲੱਖਾਂ ਯਤਨ ਕਰੇ ਦੁਨੀਆਂ ਤੋਂ ਮਾਣ ਸਤਿਕਾਰ ਲੈਣ ਦਾ, ਪਰ ਕੋਈ ਚਿੱਤ ਵਿੱਚ ਨਹੀਂ ਧਰਦਾ, ਜਾ ਭਰੇ ਤੇਰੇ ਅਰਗੇ ਭਜਾ ਫਿਰਦੇ ਆ। ਇਹ ਕਿਤੇ ਨਿਰਧਨ ਅਮੀਰ ਦੀ ਕਿਹਾ ਜਾਵੇ, ਜੋ ਨਿਰਧਨ ਸਰਧਨ ਕਹਿ ਜਾਏ, ਨਿਰਧਨ ਧਨ ਤੋਂ ਬਿਨਾਂ ਸਰਧਨ, ਜਿਹਦੇ ਕੋਲ ਧਨ ਆ, ਵੱਡੇ ਵੱਡੀਆਂ ਕੋਟੀਆਂ ਜ਼ਮੀਨ ਜਾਇਦਾਦ ਆ, ਅੱਗੇ ਬੈਠਾ ਪੀਠ ਫਰਾਏ, ਜਿਹੜਾ ਵੱਡਾ ਬੰਦਾ ਕਹਿੰਦਾ ਉਹ ਦੇਖਦਾ ਆਇਆ ਇਹਨੂੰ ਕੁਛ ਚਾਹੀਦਾ ਹੋਣਾ, ਇਹ ਲੈਣ ਵਾਸਤੇ ਆਇਆ ਹੋਣਾ ਕੁਛ, ਜੇ ਤਾਂ ਅੰਦਰ ਆ ਬਾਹਰ ਨਹੀਂ ਆਵੇਗਾ, ਜੇ ਬਾਹਰ ਉੱਠ ਕੇ ਅੰਦਰ ਚਲਾ ਜਾਂਦਾ ਆ। ਸੌਖੇ ਦੇ ਅਰਥ ਨੂੰ, ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਰਾਏ, ਕਿਤੇ ਲੋੜ ਹੋਵੇ ਉਹੀ ਅਮੀਰ ਵੱਡਾ ਬੰਦਾ ਗਰੀਬ ਦੇ ਆ ਜਾਵੇ। ਭਗਤ ਕਬੀਰ ਪਤਾ ਕੀ ਕਹਿੰਦੇ ਆ, ਜੋ ਸਰਧਨ ਨਿਰਧਨ ਕਹਿ ਜਾਏ, ਗਰੀਬ ਕੀ ਕਰਦਾ, ਦੀਆ ਆਦਰ ਲਿਆ ਬਿਠਾਏ, ਮੰਜਾ ਵਿਛਾਉਂਦਾ, ਭੱਜ ਭੱਜ ਕੇ ਭੱਜਿਆ ਫਿਰਦਾ, ਚਾਦਰ ਲਿਆਓ, ਦਰੀ ਲਿਆਓ, ਵੀ ਸਰਦਾਰ ਜੀ ਆਏ ਆ, ਪੁੱਛਦਾ, ਹੱਥ ਜੋੜ ਕੇ ਖਲੋਦੇ, ਸਾਰੇ ਟੱਬਰ ਨੂੰ ਬੁਲਾਉਂਦਾ ਆ, ਆਓ ਮਿਲੋ, ਸਰਦਾਰ ਜੀ ਆਏ ਆ। ਫਿਰ ਵਿਚਾਰ ਦਿੰਦੇ ਨੇ, ਨਿਰਧਨ ਸਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮਿੱਟੀ ਜਾਈ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕੇ ਹਿਰਦੈ ਨਾਮ ਨਾ ਹੋਈ। ਕੌਣ ਗਰੀਬ ਆ ਜਿਹਦੇ ਕੋਲ ਰੱਬ ਦਾ ਨਾਮ ਨਿਗਾ। ਮੈਂ ਗੱਲ ਕੀਤੀ ਸੀ, ਜਿਹੜਾ ਧਨ ਦਾ ਸੱਖਣਾ ਗਰੀਬ ਆ, ਗਰੀਬ ਆ ਨਾ, ਧਨ ਦਾ ਸੱਖਣਾ ਆ, ਅਣਹੋਂਦ ਆ, ਅਤੇ ਜਿਹੜਾ ਨਾਮ ਦਾ ਸੱਖਣਾ ਆ ਉਹ ਅਮੀਰ ਥੋੜ੍ਹਾ, ਅਤੇ ਗਰੀਬ ਹੀ ਆਪਾਂ ਸਾਰੇ ਹਾਂ, ਗਰੀਬ ਸਾਰੇ, ਕਿਉਂਕਿ ਅਸੀਂ ਨਾਮ ਤੋਂ ਸੱਖਣੇ ਹਾਂ, ਨਾਮ ਵੀ ਹੋਣੇ ਆਪਾਂ ਦੁਨੀਆਂ 'ਚ ਵਿਰ ਫਿਰਦੇ ਹਾਂ। ਧਨ ਤੋਂ ਸੱਖਣੇ ਨੂੰ ਧਨ ਮਿਲ ਜਾਊਗਾ, ਦੁਨੀਆਂ ਦੇ 50 ਬੰਦੇ ਦੇ ਦੇਣਗੇ, ਸੱਕ ਜਾਣੇ ਹੋ, ਨਾਮ ਤੋਂ ਸੱਖਣੇ ਬੰਦੇ ਨੂੰ ਨਾਮ ਕੇਵਲ ਗੁਰੂ ਕੋਲੋਂ ਮਿਲਣਾ, ਹੋਰ ਕਿਤਿਓਂ ਵੀ ਨਹੀਂ, ਜਿੱਥੇ ਮਰਜ਼ੀ ਭਟਕਦੇ ਫਿਰੀਏ, ਨਾਮ ਕੇਵਲ ਅਤੇ ਕੇਵਲ ਗੁਰੂ ਤੋਂ ਮਿਲਣਾ। ਉਹ ਇੱਕ ਬੰਦੇ ਨੂੰ ਸਮਝ ਆ ਗਈ ਸੀ, ਉਹਨੇ ਗੁਰੂ ਅਮਰਦਾਸ ਜੀ ਨੂੰ ਇੰਨੀ ਗੱਲ ਕਹੀ ਸੀ, ਜੇ ਦੇਣਾ ਇੱਕ ਨਾ ਧਨ ਵੀ ਦੇਵੋ ਅਤੇ ਨਾਮ ਵੀ ਦੇਵੋ, ਧਨ ਨਾਲ ਦੁਨੀਆਂ ਸਵਰੇਗੀ, ਨਾਮ ਨਾਲ ਪਰਲੋਕ ਸੰਵਰੇਗਾ, ਨਾਮ ਵੀ ਚਾਹੀਦਾ ਆ। ਦਾਰਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ, ਦਸ ਅਸ਼ਟ ਦਸਾਂ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ, ਤੂੰ ਜਾਣ ਤਾਂ ਮੈਂ ਕਿਛ ਨਹੀਂ, ਤੂੰ ਜਾਣਦਾ ਆ ਮੈਂ ਕੁਛ ਵੀ ਨਹੀਂ ਗਾ, ਮੈਂ ਕੁਛ ਹੈ ਵੀ ਨਹੀਂ ਸੀ, ਹੁਣ ਵੀ ਨਹੀਂ ਗਾ। ਭਵ ਖੰਡਨ ਰਾਮ, ਹੇ ਮੇਰੇ ਅਤੇ ਦੁਨੀਆਂ ਦੇ ਡਰ ਨੂੰ ਦੂਰ ਕਰਨ ਵਾਲੇ ਵਾਹਿਗੁਰੂ, ਤੈਨੂੰ ਪਤਾ ਮੇਰੇ ਬਾਰੇ, ਸਗਲ ਜੀ ਸ਼ਰਨਾਗਤੀ, ਸਾਰੇ ਜੀ ਤੇਰੀ ਸ਼ਰਨ ਵਿੱਚ ਨੇ, ਜਿਹੜੇ ਤੇਰੀ ਸ਼ਰਨ ਵਿੱਚ ਆਉਂਦੇ ਉਹਨਾਂ ਨੂੰ ਭਰੋਸਾ ਆ, ਪ੍ਰਭ ਪੂਰਨ ਕਾਮ, ਪਰਮਾਤਮਾ ਸਾਰਿਆਂ ਦੇ ਕਾਰਜ ਪੂਰੇ ਕਰਦਾ ਹੈ। ਫਿਰ ਵਿਚਾਰ ਦਿੰਦੇ ਨੇ, ਜੋ ਤੇਰੀ ਸ਼ਰਨਾਗਤਾ, ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ ਆ, ਤਿੰਨ ਨਾ ਹੀ ਭਾਰ, ਉਹਨਾਂ ਨੂੰ ਵਿਕਾਰਾਂ ਦਾ ਪਾਪਾਂ ਦਾ ਭਾਰ ਨਹੀਂ ਚੁੱਕਣਾ ਪੈਂਦਾ, ਉਹ ਹੌਲੇ ਹੋ ਜਾਂਦੇ ਨੇ, ਬਾਣੀ ਸੇਵਾ ਸੰਗਤ ਜਿਹੜੇ ਉਹਦੀ ਸ਼ਰਨ ਦੇ ਕਿਲੇ ਜਾਂਦੇ ਨੇ, ਇਹ ਸਾਰੀ ਭਾਰ ਉੱਤਰ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ, ਊਚ ਨੀਚ ਤੁਮ ਤੇ ਤਰੇ ਆਲਗ ਸੰਸਾਰ, ਉੱਚੇ ਨੀਵੇਂ ਜਿੰਨੇ ਵੀ ਆ ਵਾਹਿਗੁਰੂ ਤੇਰੇ ਕਰਕੇ, ਤੇਰੇ ਨਾਮ ਦੇ ਕਰਕੇ ਤਰ ਗਏ ਆ, ਜਿਹੜੇ ਸੰਸਾਰ ਗ੍ਰਸਤ ਦੇ ਜੰਜਾਲ ਨੇ ਕਹਿੰਦਾ, ਇਹਨਾਂ ਤੋਂ ਉਹ ਬਚ ਜਾਂਦੇ ਨੇ। ਕਹਿ ਰਵਿਦਾਸ ਅਕਥ ਕਥਾ, ਰਵਿਦਾਸ ਜੀ ਕਹਿੰਦੇ ਨੇ, ਵਾਹਿਗੁਰੂ ਤੇਰੀ ਕਥਾ ਅਕਥ ਆ, ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਕਿਤਨੀ ਕੁ ਬਿਆਨ ਕਰਾਂ, ਕਿੰਨਾ ਕੁ ਬਿਆਨ ਕਰਾਂ, ਤੇਰੀ ਕਥਾ ਅਕਥ ਹੈ, ਬਹੁ ਕਾਹੇ ਕਰੀ ਜੈ, ਕਿਤਨੀ ਕੁ ਕਰਾਂ, ਕਿਤਨੀ ਕੁ ਤੇਰੀ ਕਥਾ ਕਰ ਸਕਦੇ ਹਾਂ, ਜੈਸਾ ਤੂੰ ਤੈਸਾ ਤੂੰ ਹੀ, ਜਿਹੋ ਜਿਹਾ ਤੂੰ ਆ ਤੂੰ ਹੀ ਆ, ਹੋਰ ਕੋਈ ਨਹੀਂ ਆ, ਤੂੰ ਹੀ ਜਾਣਦਾ ਤੂੰ ਕਿਹੋ ਜਿਹਾ, ਤੂੰ ਕੀ ਕਾਰਜ ਕਰਦਾ ਕਿਵੇਂ ਕਰਦਾ ਤੂੰ ਜਾਣਦਾ ਆ। ਕਿਆ ਉਪਮਾ ਦੀਜੈ, ਤੇਰੀ ਵਡਿਆਈ ਕਰੀਏ ਅਤੇ ਕਿਹਦੇ ਨਾਲ ਕਰੀਏ, ਬੰਦੇ ਦੀ ਵਡਿਆਈ ਕਿਸੇ ਨਾਲ ਕਰਦੇ ਨੇ, ਫਲਾਨੇ ਵਰਗਾ ਅਤੇ ਪੜਗਾਇਆ ਇਹੋ ਜਿਹਾ ਇਹੋ ਜਿਹਾ, ਤੇਰੀ ਵਡਿਆਈ ਕਿਹਦੇ ਨਾਲ ਕਰੀਏ। ਜਦੋਂ ਆਖਿਆ ਨੀ ਬਾਬੇ ਨਾਨਕ ਦੀ ਵਡਿਆਈ ਕਰਦੇ ਆ, ਗੁਰੂ ਨਾਨਕ ਕੌਣ ਆ,
ਤੇ ਭਾਈ ਗੁਰਦਾਸ ਕਹਿੰਦੇ ਇੱਕ ਬਾਬਾ ਅਕਾਲ ਰੂਪ, ਗੁਰੂ ਨਾਨਕ ਰੱਬ ਦਾ ਰੂਪ ਆ, ਅਕਾਲ ਰੂਪ ਆ, ਹਾਂ ਦੂਜਾ ਨਾਲ ਰਬਾਬੀ ਮਰਦਾਨਾ। ਗੁਰੂ ਅੰਗਦ ਦੇਵ ਦੇ ਬਾਰੇ ਕਹਿ ਦਿੱਤਾ ਗੁਰੂ ਨਾਨਕ ਦਾ ਰੂਪ ਆ, ਗੁਰੂ ਨਾਨਕ ਦੀ ਜੋਤ ਇਹਨਾਂ ਵਿੱਚ ਹੈ, ਜੋਤ ਉਹ ਆ ਜੁਗਤ ਸਾਈ ਸਹਿ ਕਾਇਆ ਫਿਰ ਪਲਟੀਐ। ਫਿਰ ਅਗਾਂਹ ਆਪਾਂ ਇਹੀ ਕਹਿੰਦੇ ਹਾਂ ਕਿ ਨਾ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਨਾਨਕ ਕਿਹਦੇ ਵਰਗੇ? ਗੁਰੂ ਨਾਨਕ ਰੱਬ ਦੇ ਵਰਗੇ ਆ। ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੀ, ਜਿਸ ਕਰਕੇ ਗੁਰੂ ਨਾਨਕ ਦੀ ਵਡਿਆਈ ਕਰਦੇ ਹਾਂ, ਕਿਸੇ ਨਾਲ ਵੀ ਉਪਮਾ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਇਹੋ ਜਿਹਾ ਪਰਮਾਤਮਾ, ਇਹੋ ਜਿਹਾ ਪਰਮਾਤਮਾ ਜੋ ਹੈ ਜਿਵੇਂ ਵੀ ਹੈ ਉਹ ਆਪ ਜਾਣਦਾ। ਅਸੀਂ ਤਾਂ ਉਹਦੀ ਵਡਿਆਈ ਕਰਨੀ ਆ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਤੂੰ ਵੱਡਾ ਤੂੰ ਸਮਰੱਥ ਤੂੰ ਉੱਚਾ ਤੂੰ ਬੇਅੰਤ, ਗੁਣ ਗਾਉਣੇ ਗਾਈ ਜਾਣੇ ਆ, ਤਾਂ ਕਿ ਉਹਦੇ ਗੁਣਾਂ ਦੀ ਦਾਤ ਸਾਨੂੰ ਮਿਲ ਜਾਏ। ਨਾਮ ਦੀ ਦਾਤ ਲੈ ਕੇ ਬੰਦੇ 'ਚ ਨਿਮਰਤਾ ਆਉਂਦੀ ਆ, ਧਨ ਦੀ ਦਾਤ ਸੰਸਾਰ ਪਦਾਰਥਾਂ ਦੀ ਦਾਤ ਲੈ ਕੇ ਬੰਦੇ ਕੋਲ ਹਉਮੈ ਹੰਕਾਰ ਆਉਂਦਾ। ਦੋਹਾਂ ਦਾ ਕੰਪੇਅਰ ਭਗਤ ਰਵਿਦਾਸ ਜੀ ਨੇ ਆਪਣੇ ਸ਼ਬਦ ਵਿੱਚ ਕੀਤਾ। ਅੱਜ ਇੰਨੇ ਵਿਚਾਰ ਆਪ ਜੀ ਨੇ ਪ੍ਰਵਾਨ ਕਰਨੇ, ਭੁੱਲਾ ਚੁੱਕਾਂ ਦੀ ਖਿਮਾ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸਭ ਦੂਤਾਂ ਗਾਵੋ ਹਰੀ ਕੇਰਾ, ਮਨ ਜੀ ਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਗ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੀ ਸੂ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪੁਨੀਤ, ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖਿਲ ਸਗਲ ਜਗਤ।

ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਲਾਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹਲਾ ਪੰਜਵਾ ਗੁਰ ਕਾ ਸਤਿਗੁਰੂ ਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਵਿਧਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾ ਕਿਤੇ ਨ ਬਿਰਤੀ ਜਾਸੀ ਆਨੰਦ ਕਰਹ ਤੇਰੇ ਦਾਤਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਪਹੀ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਹੈ ਨਿਕ ਨ ਜਾਈ ਅਹਦੂਤ ਸਲੋਕ ਮਹੱਲਾ ਪੰਜਵਾ ਮਨ ਮਹਿਚਿਤ ਬੋਚਿਤ ਬਨੀ ਉਦਮ ਕਰੋਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿ ਲਾਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਹੈ ਕਰਦੇ ਕਾ ਹੋਏ ਵਿਚਾਰੋ ਤਿਤ ਘਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਮੰਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਭ ਹੋਏ ਰਹਾਉ ਜਿਤ ਨਿਤ ਜੀ ਅੜੇ ਸੰਭਾਲੀਆਂ ਨਾਮ ਦੇਖਾ ਗਾ ਦੇਵਨਹਾਰ ਮੇਰੇ ਦਾਨਾ ਕੀਮਤ ਨਾ ਪਵੈ ਸਿੱਧਾ ਤੇ ਕਮਨ ਕੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਰ ਜੇ ਹੋ ਸੱਦੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀ ਹੈ ਨਾਨਕ ਦੇ ਦੇਹ ਆਵਾਨਾ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਦੇ ਕੀਰਤ ਹੋਏ ਕਰ ਰਾਖਦਾਈ ਤੋਏ ਰਹਾਉ ਵਾਰੀ ਮਾਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਦੇ ਕੇ ਕੇਤੇ ਵੇਸ ਰਾਗ ਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਵਾਜਨ ਫੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਸੋਹੇ ਕਉ ਸਹਿਸ ਮੂਰਤ ਨਨਾ ਏਕ ਤੋਹਿ ਸਹਿਸ ਪਦ ਬਿਮਲ ਨਾਨੇ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹਿ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਈ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆ ਹਿ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜੋ ਜੋ ਚਲ ਹੈ ਚੁੰਬੈ ਦੁਖ ਪਾਵ ਹੈ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ
अखंड ब्रह्मंडा है। हम गरीब मसकीन प्रभ तेरे हर राख राख बड़ वड़ा है। जन नानक नाम आधार टेक है नामे ही सुख मंडा है। राग गौड़ी पूर्वी महला पंजवा करो बेनंती सुनो मेरे मीता। संत टहल की बेला नीहा खाक चलहो हरलाहा कैल सुन सोहेला। औद घट दिन सरैणा रे मन गुर मिल का चुवारे रहा। इहो संसार विकार संसे मह तरयो ब्रह्म ज्ञानी। सहज गाय पिया गाय हो रस अकथ कथा तिन जानी। जा कौ आए सोई बिहज हो हर गुरते मन है बसेरा। निज घर महल पाव हो सुख सहजे

ਹੁੰਦੀ ਨੂਰੇ ਅਰਸਾ ਕੁਰਸਾ ਚੱਟੀ ਹੈ ਦੁੱਧ ਡਿੱਠੇ ਸੱਚੇ ਪਾਤਸ਼ਾਹ।

ਰਹੋ। ਜਿਸ ਪਾਸ ਬੈਠੇ ਆ ਸੋ ਹੀ ਹੈ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ

уваги груді, ек омкар сатнам карта пурх нирбау нирвайр акал мурт аджуни сапанга прасад джап ад сач джугад сач хай пи сач нанк хоси пи сач ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾ ਰਹਿਣ ਅਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਾ ਲੱਖ ਹੋਸ਼ੀ ਤੱਕ ਨੂੰ ਚੱਲੈ ਨਾਲ ਕਿਵ ਸੱਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸਾਣ ਗਾਵੇ ਕੋ ਗੁੜਵੜਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਚ ਕਰੀਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੀ ਲੈਂਦੀ ਥੱਕ ਬਾਹ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗ ਸੈਵੇ ਪ੍ਰਭਾਵ ਸਾਚਾ ਸਾਹਿਬ ਸੱਚ ਨਾਇ ਭਾਖੇ ਆ ਭਾਉ ਪਾਰਖ ਹੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀ ਆ ਜਿਸ ਦਿਸਾ ਦਰਬਾਰ ਮਹਾਂ ਕੇ ਬੋਲਨ ਬੋਲੀ ਹੈ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕੇ ਵਹਿ ਜਾਣੀਆ ਸਭ ਆਪੇ ਸੱਚਿਆਰ ਆਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨਾ ਜਾਈ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾ ਤਾਉ ਸੋ ਮੈਂ ਸੁਣ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਗੁਣ ਪਾਣੀ ਕੇ ਨਾਈ ਕਰੀ ਜੇ ਤੀਸਰ ਟੋਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਸੁਣ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦੀ ਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾਇਕਾ ਜਸ ਕੀ ਰਿਤ ਜਗ ਲੇ ਜੇ ਤਿਸ ਨਗਰ ਨਾ ਅਭੀਤਾ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤਿਸ ਗੁੜ ਕੋਈ ਕਰੇ ਸੁੜਿਆ ਸਿੱਧ ਪੀਰ ਸੁਰ ਨਾਥ ਸੁੜਿਆ ਧਰ ਧਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੁਰ ਨਿਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁਖ ਪਾਪ ਕਾ ਨਾ ਸੁੜਿਆ ਈਸਰ ਬਰਮਾ ਇੰਦਉ ਸੁੜਿਆ ਮੁਕਸਾਲਾ ਹਨੁਮੰਦ ਸੁਣਿਆ ਯੁਗ ਯੁਗ ਅਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਗ ਈਸਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਯੁਗ ਯੁਗ ਅਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹਾ ਸੁਣਿਆ ਸੀ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਸਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾਂ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਤਸ ਪ੍ਰਗਟ ਜਾਈ ਮੰਨੈ ਮਗਨ ਚੱਲੈ ਪੰਥ
ਮੰਨੈ ਧਰਮ ਸੇਤੀ ਸਰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮੰਨਾ ਪਾਵੈ ਮੁਕਤ ਦੁਆਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾ ਤਾਰਿ ਗੁਰਸੇਖ ਮੰਨਾ ਨਾਨਕ ਭਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੁਹਿ ਹੈ ਦਰਣਾ ਜਾਨ ਪੰਚਾਂ ਕਾ ਗੁਰੀ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸਮਾਰ ਧੌਣ ਧਰਮ ਦਇਆ ਕਾ ਪੂਤ ਤਹੁ ਸੰਤੋਖ ਤਾ ਪ੍ਰਕਿਆ ਜਿਨ ਸੂ ਤਹੁ ਜੇ ਕੋ ਬੱਜਿਆ ਹੋ ਵੈ ਸਟਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰ ਤਲਾ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸੁਣਾ ਲਿਖਿਆ ਬੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਜਾਤ ਜਾਣਾ ਕੰਮ ਕੂਤ ਹੈ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਹ ਲਿਵਲਾਇ ਤਾਰ ਕੁਦਰਤ ਕਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਲ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜਿਆ ਕੁੜੇ ਪ੍ਰਾਹਿ ਸੰਖ ਪਲੇਸ਼ ਮਲ ਪਖਾਹਿ ਸੰਖ ਨਿੰਦਕ ਸਿਰ ਕ੍ਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਨਾਵੂ ਅਸੰਖ ਥਾਵੂ ਅਗਮ ਅਗਮ ਸੰਖ ਲੋ ਸੰਖ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਰਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜੇ ਪਰਮਾਹੀ ਤਿਪਤੇ ਪਾਹੀ ਜੀਤਾ ਕੀਤਾ ਤੀਤਾ ਨਾਉ ਨਾਵੈ ਨਾਹੀ ਕੁਥਾਉ ਕੁਦਰਤ ਕਮ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੁਤ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵੋ ਜਾਵੋ ਤੀਰਥ ਤਪ ਦਇਆ ਦਾ ਦਾਡੋ ਜੀ ਕੋ ਪਾਵੈ ਤਿਲਕਾ ਮਾਡੋ ਸੁਣਿਆ ਮੁਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤਨ ਹੋਏ ਸਵਾਸਾਦ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਵੋ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇਵਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰਣਾ ਜੋਗੀ ਜਾਣਾ ਰੁਤਬਾਹੁ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਪਸਾ ਲਾਹੀ ਕਿਵ ਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾ ਸਾ ਆਗਾ ਸੋੜ ਕੋੜ ਭਾੜ ਥੱਕੇ ਵੇਦ ਕਹਿਣਕ ਵਾਤ ਸਹਿ ਸੋ ਠਾਰਾ ਕਹਿਣ ਤੇ ਵਾਸ ਲੋਕ ਧਾਤ ਲਿਖਾ ਹੁਤਾ ਲਿਖਿਆ ਲਿਖਾ ਹੈ ਵਡਾਸ ਨਾਨਕ ਵੱਡਾ ਆਖੀ ਆਪੇ ਜਾਣਾ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨ ਜਾਣੀਆ ਸਮੁੰਦ ਸਾਹੁ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨ ਹੋਣਾ ਵਿਸਤਰੈ ਅੰਤ ਨਾ ਸਿਪਤੀ ਕਹ ਨਾਂਤ ਅੰਤ ਨਾ ਕਰਣਾ ਦਿਨ ਅਨੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲ ਲਾਹੀ ਤਾ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣੈ ਕੋਈ ਬਹੁਤਾ ਕਿਹ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਈ ਤੇ ਸੁੱਚੀ ਕੋ ਜਾਣੈ ਸੋਏ ਜਿਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤ੍ਰਿਨਤਮਾਈ ਕੀਤੀ ਮੰਗਹਿ ਜੋ ਵਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਤਹਿ ਵਿਕਾਰ ਕੀਤੀ ਲੈ ਲੈ ਮੁਕਰ ਪਾਹੀ ਕੀਤੀ ਮੂਰਖਾਹੀ ਖਾਹੇ ਕੀਤਿਆਂ ਦੁੱਖ ਭੁੱਖ ਸਦਮਾਰ ਇਹ ਭੇਦਾ ਤੇਰੀ ਦਾ ਤਾਰੂ ਬੰਦ ਖੁਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣਾ ਜੀਤੀਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪਹਿ ਕੇ ਕੇ ਜਿਸ ਨੂੰ ਬਖਸੇ ਸੇ ਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਅਮੁਲ ਵਪਾਰ ਅਮੁਲ ਵਪਾਰੀ ਅਮੁਲ ਭੰਡਾਰ
ਮੁਲ ਆਵੈ ਮੁਲਾ ਜਾਹੀ ਮੁਲ ਭਾਈ ਮੁਲਾ ਸਮਾਹੀ ਮੁਲ ਧਰਮ ਮੁਲ ਦੀਬਾਣ ਮੁਲ ਤੁਲ ਮੁਲ ਪ੍ਰਵਾਣ ਅਮੁਲ ਬਖਸੀਸ ਮੁਲ ਨਿਸ਼ਾਨ ਮੁਲ ਕਰ ਮੁਲ ਪ੍ਰਮਾਣ ਮੁਲੋ ਮੁਲੇ ਆਖੇ ਨਾ ਜਾਏ ਆਖਾ ਕਰਹਿ ਲਿਵਲਾਈ ਆਖੇ ਵੀਤ ਪਾਠ ਪੁਰਾਣ ਆਖੇ ਪੜੇ ਕਰਮ ਖਿਆਣ ਆਖੇ ਬਰਮੇ ਆਖੇ ਇੰਦੋ ਆਖੇ ਗੋਪੀਤਾ ਗੋਵਿੰਦੋ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਣ ਸੇਵੋ ਕੀਤੇ ਆਖੇ ਆਖਣ ਪਾਹੇ ਕੀਤੀ ਕਾਹੇ ਕਹੇ ਉੱਠ ਉੱਠ ਜਾਹੇ ਇਤੀ ਕੀਤੇ ਹੋਰ ਕ੍ਰਿਹਤਾ ਆਖਣ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲ ਕੇ ਅਸਰ ਗਵਾਰਾ ਗਵਾਰੂ ਸੋ ਦਰ ਕੇ ਹਾਸੋ ਕਰਕੇ ਹਾਜਤ ਬੈਸਰ ਸੰਭਾਲੇ ਬਾਜੀ ਨਾਦ ਅਨੇਕਾ ਸੰਖਾ ਕੀਤੀ ਬਾਬਣ ਹਾਰੇ ਕੀਤੀ ਰਾਗ ਭਰੀ ਸਿਉ ਕਹਿਣ ਕੀਤੀ ਗਾਵਣ ਹਾਰੀ ਗਾਵੈ ਤੁਹਨੋ ਪਾਵਣ ਪਾਣੀ ਬਹਿੰਤਰ ਗਾਵੈ ਰਾਜਾ ਧਰਮ ਦਿਵਾਰੀ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਸ ਦਸ ਵਾਰੀ ਗਾਵਹਿ ਅੰਦਾਸਨ ਬੈਠੀ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਵਰਣ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮਤ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਰਸਰ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤਦਨੋ ਗਾਵਹਿ ਜੋ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੇ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋਤ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਖਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜਗੜ ਵਾਜਹਿ ਨਾਦ ਆਪ ਨਾਥ ਨਾਤੀ ਸਭ ਜਾ ਕੀ ਰੇਤ ਸਿਦ ਸੰਯੋਗ ਵਿਯੋਗ ਕਾਰ ਚਲਾਵੈ ਲਿਖਿਆ ਵੈ ਭਾਗ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆ ਇੱਕ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਤ ਸੁਭਾਵੈ ਤੁ ਵੈ ਚਲਾਵੈ ਜੇ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਇੱਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਕੋ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗਿੜਾਇਆ ਕੀ ਇੱਕ ਨਾਮ ਜਗਦੀ ਸੇ ਤਰਾਹ ਪਤ ਪਗਲੀਆਂ ਚੜੀਆ ਹੋਏ ਅੱਕੀ ਸੋ ਸਮੁੰਦਲਾਂ ਜਾਂ ਕਾਸਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਕੀਸੇ ਆਖਣ ਜੋਰ ਚੁੱਪੈ ਹੈ ਨਾ ਜੋਰ ਜੋਰ ਨ ਮੰਗਣ ਦੀ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹਰ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨ ਪੋਏ ਰਾਤੀ ਰੁਤੀ ਥਿਤੀ ਵਾਲ ਪਵਨ ਪਾਣੀ ਅਗਨੀ ਪਾਤਾਲ ਤਿਸਵੀ ਧਰਤੀ ਥਾ ਪ੍ਰਕੀ ਧਰਮਸਾਲ ਤਿਸਵੀ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨਿਸਾਰਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਾਨ ਮਹੇਸੋ ਕੀਤੇ ਬ੍ਰਹਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸੋ ਕੀਤੀ ਆਕਰਮ ਭੁਖਣੀ ਮੇ ਕੀਤੇ ਕੀਤੇ ਧੂਪ ਦੇਸੈ ਕੀਤੇ ਇੰਦ ਚੰਸੂਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਰਿੰਦ ਕੀਤੀ ਸੁਰਤੀ ਸੇਵਕ ਕੀਤੇ ਨਾਨਕੇ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੂ ਕਹਿ ਪਿੱਛੇ ਪਛਤਾਏ
ਜਿੱਥੇ ਘੜੀਐ ਸੁਰਤਮਤ ਮਨ ਬੁੱਧ ਹੋ, ਜਿੱਥੇ ਘੜੀਐ ਸਰਸਦਾਂ ਕੀ ਸੁੱਧ ਹੋ, ਕਰਮ ਕਣ ਕੀ ਬਾਣੀ ਜੋਰ, ਜਿੱਥੇ ਹੋਰ ਨਾ ਕੋਈ ਹੋਰ, ਜਿੱਥੇ ਜੋਤ ਮਹਾਂਬਰ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਜਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਕਿ ਰੂਪ ਨ ਕਿਸਨੇ ਜਾਹੇ, ਨਾ ਉਹ ਮਰਨ ਠਾਗੇ ਜਾਹੇ, ਜਿਨਕਾ ਰਾਮ ਸਿਮਰ ਮਾਹੇ, ਜਿੱਥੇ ਭਗਤ ਵਸੈ ਕੇ ਲੋਕ ਰਹਿ ਨ ਸਚਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖਣ ਨਦ ਨਿਹਾਲ, ਜਿੱਥੇ ਖੰਡ ਮੰਡਲ ਵਰਭਾ

ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੇਕ ਭੇ ਕੋ ਕਹਿਣ ਸਕਤ ਕਿਹੇ ਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣ ਜੈ ਤ੍ਰਿਭਵਨ ਹੀ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤੋ ਤਪ ਸਰਬਨਾਮ ਕਥੈ ਕਮਨ ਕਰਮ ਨਾਮ ਵਰਣ ਸਮਤ ਭੁਜੰ ਪ੍ਰਿਆਤ ਛੰਦ ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸਵੇਕਾ ਨਮਸਤੰਗ ਨੀਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੀ ਨਮਸਤੰਗ ਨਿਧਾਨੀ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਅਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਦਬੇ ਨਮਸਤ ਅਸਤਦਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਤਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗੌਣੇ ਨਮ ਸਰ ਭਾਉਣੇ ਨਮ ਸਰਬ ਰੰਗੇ ਨਮ ਸਰ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰਗ ਨਮਸਤੰਗ ਕਰਤਾਰਗ ਨਮ ਸਰਬ ਧੰਦੇ ਨਮੋ ਸੰਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੌਖ ਨਮ ਸਰਬ ਭੋਖ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇਹ ਜੀਤ ਹੈ ਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤਿਆਂ ਭਰਣਿਆਂ ਗੰਜ ਹੈ ਭੰਜ ਹੈ ਚੂਜਿਆਂ ਝੰਜ ਅਮੀਕ ਹੈ ਰਫੀਕ ਹੈ ਧਾਦੁ ਹੈ ਬਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਸੀਕਰ ਨਿਰਲੰਬ ਹੈ ਸਮ ਹੈ ਅਗਮ ਹੈ ਜਮ ਹੈ ਅਭੂਤਿਆ ਛੂਤਿਆ ਲੋਕੈ ਸੋਕੈ ਕਰਮ ਹੈ ਭਰਮੈ ਜੀਤਿਆ ਪੀਤਿਆ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਉਪਜੰ ਪ੍ਰਿਆਤ ਛੰਦੇ ਨਮੋ ਸਰਮਾਨੇ ਸਮਸਤ ਨਿਧਾਨੇ ਨਮ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸਰ ਪਾਲੇ ਨਮ ਸਰਬ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥੇ ਨਸੰਗੀ ਪਰਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਗੀਤੇ ਨਮ ਤਾਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਤ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੀ ਸੋ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮੋ ਸਾਹ ਸਾਹ ਨੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਅਦ ਉਰਦ ਅਰਦੰਗ ਅਗੰਗ ਉਘਰਤਾ ਪਰਮ ਪਰਮ ਪਰਮੇਸ਼ਵਰੰਗ ਪੁਰਸਪਾਲੰਗ ਸਦਾ ਸਰਬਦਾ ਸਿਧਦਾਤਾ ਦਯਾਲੰਗ ਛੇਦੀ ਭੇਦੀ ਨਾਮੰ ਕਾਮੰ ਸਮਸਤ ਅਪਰਾਧੀ ਸਮਸਤ ਸਥਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤੈ ਭੇ ਹੈ ਪ੍ਰਭੂ ਹੈ ਜੂਗ ਹੈ ਦੇਸਾ ਭੇਸਾ ਭੁਜੰ ਪ੍ਰਿਆਤ ਛੰਦੇ
ਅਗਾਧੀ ਆਬਾਦੀ ਆਨੰਦੀ ਸਰੂਪੇ ਨਮਸਰ ਮਾਨ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੋਖ ਸੋਕੇ ਨਮੋ ਸਰਵਰੋਗੇ ਨਮੋ ਸਰਭੋਗੇ ਨਮੋ ਸਰਵਜੀਤੰਗ ਨਮੋ ਸਰਭੀਤੰਗ ਨਮੋ ਸਰਵਗਿਆਨੰਗ ਨਮੋ ਪਰਮਤਾਨੰਗ ਨਮੋ ਸਰਵਮੰਤ੍ਰੰਗ ਨਮੋ ਸਰਵਜੰਤ੍ਰੰਗ ਨਮੋ ਸਰਵਦ੍ਰਿਸੰਗ ਨਮੋ ਸਰਵਕ੍ਰਿਸੰਗ ਨਮੋ ਸਰਵਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰ ਨਮ ਬੀਜ ਬੀਜੇ ਅਖਿਜੇ ਹਭਿਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾ ਰਿੱਧ ਸਿੱਧੰਗ ਨਿਵਾਸੀ ਚਰਪੜ ਛੰਦ ਤਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮਗਲਾ ਕਰਮ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਣੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਵਾਲ ਛੰਦ ਤਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੌਨ ਪੁੱਖ ਪਾਰ ਸਰਮਾਨਤ ਮਨ ਦੇ ਭੇਵ ਆਦ ਉਦਾਰੂ ਸਰਪਾਲਕ ਸਰਪਕਾਲਕ ਸਰਪਕੋ ਪੁੰਨ ਕਾਲ ਜਤਰ ਤਤਰ ਬਰਾਜ ਹੀ ਅਵਧੂਤ ਰੂਪ ਲਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖ ਆਧਾਰ ਮੂਰਤ ਅਜੌਨ ਆਦਾ ਸੇਖ ਦੇਸ ਔਰਨ ਭੇਸ਼ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਔਰ ਰਾਗ ਨਾਮ ਕਾਮ ਵਿਹੀਨ ਭੇਖ ਸਧਾਮ ਨਹ ਜਾਇ ਸਰਮਾਨ ਸਰਵਤਰ ਮਾਨ ਸਦਾ ਮਨ ਤਾਹਿ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲੇ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇਬ ਰੂਪ ਰੰਗ ਨਾ ਚਾਤ ਪਾਤ ਹੋ ਜਾਣੀ ਕਹਿ ਜੇਬ ਤਾਤਮਾਤ ਨ ਜਾਤ ਜਾਕਰ ਜਨਮ ਰਣ ਬਹੀਨ ਚੱਕਰ ਬੱਕਰ ਫਿਰਾਏ ਚਤਰ ਚੱਕ ਮਨ ਹੀ ਪੁਰਤੀਨ ਲੋਕ ਚਾਹਦਾ ਹੈ ਕਿ ਵਿਕਾਇ ਜਗ ਜਾਪ ਹੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪੇ ਸਭਹ ਜਿ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਸਿਵਰਚ ਸੁਜਿਅਮ ਪਵਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਤ ਭੂਤਾ ਲੱਖ ਭੇਸ ਅੰਗਰਾਗ ਨਰੰਗ ਜਾ ਕੈ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨਉਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪ ਅਸੂਤ ਅੰਗ ਹੀਨ ਅਭੰਗ ਨਾਤਮ ਏਕ ਪੁਰਖ ਉਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰੂ ਸਰਬਗੰਤਾ ਸਰਬਹੰਤਾ ਸਰਬ ਤਿਅਨ ਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰੜੇਕ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਈ ਬਹੁ ਚਿੱਤ ਮਾਧ ਭਾਰ ਛੰਦ ਤੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਮਨਾਂਗਨ ਭਾਵ ਪ੍ਰਕਾਸ਼ ਨਿਸਤਰ ਨਾਸ ਆਦਨ ਬਾਹੁ ਸਾਹਨ ਸਾਹੁ ਰਾਜਨ ਰਾਜਨ ਰਾਜਨ ਰਾਜ ਭਾਨਨ ਭਾਨ ਦੇ ਵਣ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਲ ਇੰਦਰਾਨ ਇੰਦਰ ਬਾਲਨ ਬਲ ਰੰਗ ਕਰ ਰੰਕ ਕਾਲਨ ਕਾਲ ਅਨਭੂਤ ਅੰਗ ਅਭ ਭੰਗ ਗਤ ਮਿਤ ਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਆਤਿ ਦਿੱਤ ਪ੍ਰਚੰਡ ਮਿਤਗਤ ਅਖੰਡ ਅਲਿਸਾਹ ਕਰਮ ਆਦ੍ਰਿਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਡੇ ਚਾਤਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਪਾਰੇ ਹਰੀਮ ਕਰੀਮ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਈ ਜਨਮੰਗ ਅਜਾਈ ਨਾ ਚਿਤਰੈ ਨਾ ਮਿੱਤਰੈ ਪਰੇ ਅਪਵਿੱਤਰੈ ਪ੍ਰਤੀਸਾ ਅਦਿਸਾ ਅਦ੍ਰਿਸਾ ਅਕ੍ਰਿਸਾਈ ਭਗਵਤੀ ਛੰਦ ਤਾ ਪ੍ਰਸਾਦ ਕਥਦੇ ਕੇ ਅਛਿਜ ਦੇ ਸਹਿ ਕੇ ਅਭਿਜ ਭੇ ਸਹਿ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਵਦਿਤ ਸੁਖੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਿੰਗ ਪ੍ਰਭੈ ਕੇ ਧਰਮੰਗ ਧੁਜੈ ਕੇ ਸੁਖ ਵਰਣੈ ਕੇ ਸਰਬਾ ਪਰਣੈ ਕੇ ਜਗਤਿੰ ਕ੍ਰਿਤੀਆਂ ਕੇ ਛਤਰੰਗ ਛਤਨੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪਹਨੂ ਪੈ ਕਿ ਆਦ ਅਦੇਵ ਹੈ ਕਿ ਆਪ ਭੇਵੈ ਕਿ ਚਤਰੰਗ ਬਿਹੀਨੈ ਕਿ ਏਕਾ ਅਧੀਨੈ ਕਿ ਰੋਜੀ ਰਜਾ ਕਰ ਰਹੀਮਾ ਰਿਹਾ ਕਕ ਪਾਕ ਬਿਆਵੇ ਕਿ ਗੈਬ ਲਗੈਵੇ ਕਿ ਅਫਲ ਗੁਨਾਹੀ ਕਿ ਸਾਹਨ ਸਾਹੇ
ਕਿ ਕਾਰਨ ਕੁਣਿੰਦ ਦਹਿ ਕੇ ਰੋਜੀ ਦਹਾਂ ਦਹਿ ਕੇ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨੇ ਕਿ ਸਰਬੱਤਰ ਦਾਨੇ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਭਾਉਣੇ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕੇ ਸਰਬੱਤਰ ਕਾਲੈ ਕੇ ਸਰਬੱਤਰ ਪਾਲੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜੈ ਕੇ ਸਰਬੱਤਰ ਸੁਖੈ ਕੇ ਸਰਬੱਤਰ ਭੁੱਖੈ ਕੇ ਸਰਬੱਤਰ ਤ੍ਰਾਣੈ ਕੇ ਸਰਬੱਤਰ ਪ੍ਰਾਣੈ ਕੇ ਸਰਬੱਤਰ ਦੇਸਾ ਕੇ ਸਰਬੱਤਰ ਭੇਸਾ ਕੇ ਸਰਬੱਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਇੰਦ੍ਰੈ ਕੇ ਸਰਬੱਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਰ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮੈ ਸਲੀ ਖਤਮ ਦਾਮੈ ਗਨੀ ਮਲ ਸਕਸਤ ਹੈ ਗਰੀਬ ਪ੍ਰਸਤ ਹੈ ਬਲਾਂਦਲ ਮਕਾਨੈ ਜਮੀਨ ਜਮਾਨੈ ਤਮਿਜਲ ਤਮਾਮੈ ਰੁਜਲ ਨਦਾਨੈ ਹਰਿ ਫਲ ਜੀ ਮਰ ਜਾਗ ਜਕੀਨੈ ਅਨੇਕੁਲ ਤਰੰਗ ਹੈ ਭੇਦੈ ਭਾਂਗੈ ਜੀ ਜਲ ਨਵਾਜੈ ਗਰਮੁਖ ਰਾਜੈ ਨਿਰੋਗਤ ਸਰੂਪੈ ਤ੍ਰਿਮੁਕਤ ਵਿਭੂਤੈ ਪ੍ਰਭੁਗਤ ਪ੍ਰਭਾ ਹੈ ਸੰਯੁਗਤ ਸਦਾ ਹੰਸਦਾ ਸਰੂਪੈ ਭੇਦੀ ਅਨੂਪੈ ਸਮਸਤ ਉਪਰਾਜੈ ਸਦਾ ਸਰਬਸਾਜੈ ਸਮਸਤ ਸਦਾ ਮੈਂ ਸਦੈ ਬਲਕਾਮ ਨਿਰਬਾਧ ਰੂਪੈ ਅੰਗਾਧ ਹਨੂਪੈ ਓ ਅੰਗ ਆਦਿ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗ ਤ੍ਰਿਬਾਦੀ ਅਗੰਜੇ ਅਗਾਧੀ ਸੁਭੰਗ ਸਿਰਭਾਗੀ ਸੋ ਸਰਭਾ ਅਨਰਾਗੇ ਤ੍ਰਿਭੁਗਤ ਸਰੂਪ ਹੈ ਛੇ ਜਿਹ ਛੂਤ ਹੈ ਕਿ ਨਰਕੁ ਪ੍ਰਣਾਸੈ ਪ੍ਰਤੀਲ ਪ੍ਰਵਾਸੈ ਨਿਰੁਕਤ ਪ੍ਰਵਾਹ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮੈ ਕਰਮੈ ਅਨਾਦ ਜੁਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਦ ਹੈ ਅਭਗਤ ਹੈ ਬਰਕਤ ਹੈ ਨਾਸੈ ਪ੍ਰਕਾਸ਼ਨ ਚਿੰਤਿਆ ਸੁਨਿਤਿਆ ਲਿਖਿਆ ਦੇਖਿਆ ਲਿਖਿਆ ਭੇਖਿਆ ਢਾ ਹੈ ਗਾ ਹੈ ਸਭ ਹੈ ਗਮ ਹੈ ਨੀਲ ਹਨਾਦ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪਟ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਪ੍ਰਾਣ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਜੁਗਤਾ ਸਰਬੰਗ ਮੁਕਤਾ ਨਿਸ਼ਾਵਲ ਛੰਦ ਤੈ ਪ੍ਰਸਾਦ ਨਮੋ ਨਰਕਨਾਸੀ ਸਦੈਵੰ ਸਰਬ ਨਮੋ ਨਰਕਨਾਸੀ ਸਦੈਵੰ ਪ੍ਰਕਾਸ਼ੀ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੁਪੇ ਨਾ ਪੋਤਰਨ ਪੁੱਤਰਨ ਸੁਤਰਨ ਮਿੱਤਰਨ ਤਾਤਨ ਮਾਤਨ ਜਾਤਨ ਪਾਤਨ ਸਾਖੰ ਸਰੀਕੈ ਮਿੱਤੋ ਵੀ ਕੈ ਸਦੈਵੰ ਪ੍ਰਭੈ ਅਜੈ ਹੈ ਅਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸਰਾ ਤਰਾਗੇ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਿ ਦੋ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲ ਹੈ ਕੁਸਲ ਜਮਾਲ ਹੈ ਗਨੀ ਮੁਲ ਸਖਰਾਜ ਹੈ ਗਰੀਬਲ ਨਵਾਜ ਹੈ ਹਰੀਫਲ ਸਕਨ ਹੈ ਰਾਸਲ ਪਕਨ ਹੈ ਕਲੰਕ ਪ੍ਰਣਾਸ ਹੈ ਸਮਸਤ ਨਿਵਾਸੈ ਗੰਜਲ ਗਨੀਮ ਰਜਾਇ ਕਰ ਰਹੀ ਮੈਂ ਸਮਸਤ ਜਬਾ ਹੈ ਕਿ ਸਾਹਿਬ ਕਰਾ ਹੈ ਕਿ ਨਰਕੁ ਪ੍ਰਣਾਸੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਮਿਸਰ ਰਵਨ ਹੈ ਤਮਾ ਮੁਲਤ ਜੀ ਮੈਂ ਸਮਸਤ ਅਜੀਜ ਹੈ ਪਰੰਗ ਪਰਮੀ ਸੈ ਸਮਸਤ ਅਜੀਸਾਂ ਦੀ ਸਲ ਲਿਖ ਹੈ ਮੈਂ ਸਲ ਭੇਖ ਹੈ ਜਮਿਨ ਰਜਮਾਹ ਅਮਿਕੁਲ ਮਾਹ ਹੈ ਕਰੀ ਮੁਲਕ ਮਾਲੇ ਕੇ ਜੁਰਤ ਜਵਾਲੇ ਕਚਲੰਗ ਪ੍ਰਕਾਸ਼ੇ ਕਿ ਮਿੱਤੋ ਸੁਭਾਸੇ ਕਿ ਅਜਬ ਸਰੂਪੈ ਕਿ ਮਿੱਤੋ ਬਿਭੂਤੈ ਕਿ ਮਿੱਤੋ ਪਸਾਹੇ ਕਿ ਆਤਮ ਪ੍ਰਭੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਾਧ ਭਾਰ ਛੰਦ ਤੈ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਵਦਾਮ ਆਰ ਬਰ ਅਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨੁਭਵ ਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨਛਜ ਅੰਗ ਆਸਨ ਭੰਗ ਉਪਮਾ ਪਾਰ ਗਤਮਿਤ ਦਾਰੂ ਜਲ ਥਲ ਮੰਡ ਦਿਸਵਿਸ ਭੰਡ ਜਲ ਥਲ ਮਹੰਤ ਦਿਸਵਿਸ ਬੇਅੰਤ ਅਨੁਭਵ ਨਾਸ ਧ੍ਰਿਤ ਧਰਤਰਾਸ ਆਜਨ ਬਾਹੋ ਏਕਾ ਸਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰ ਬਰਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਨਛਜ ਗਾਤ ਅਜੁਜਨਾ ਬਾਤ
ਅਣ ਝੰਝ ਗਾਤ ਅਣ ਬਾਤ ਅਣ ਟੁੱਟ ਭੰਡਾਰ ਅਣ ਠੱਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰਣਾਲਾ ਹੈ ਅਰਕਾਲਾ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਨ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਪਾਸ ਹੈ ਸਰਵਨਾਸ ਹੈ ਕਰਣਾ ਕਰ ਹੈ ਬੇਸਵੰਪਰ ਹੈ ਸਰਬੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤਾਏ ਕ੍ਰਿਤਾ ਕ੍ਰਿਤਾਏ ਧਰਣੀ ਧ੍ਰਿਤਿਆ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾਏ ਅਜਬਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾਏ ਨਰਨਾਇਕ ਹੈ ਖਲਕਾਇਕ ਹੈ ਬਿਸਵੰਬਰ ਹੈ ਕਰੁਣਾਲਾ ਹੈ ਨਰਪਨਾਇਕ ਹੈ ਸਰਪਾਇਕ ਹੈ ਪਵਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤਾਈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੀ ਨਮੋ ਕਲਾਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰ ਅਨਾਦ ਵਿਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨੋ ਵਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਗਾਹ ਟਾਹ ਨਾਥੇ ਪਰਮਾਥੇ ਅਜੋ ਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਲੇਖੇ ਅਕਰਮੰਗ ਭਰਮੰਗ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਸਤ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਨਾਮੇ ਸਮਸਤ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇ ਵਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰਿਮਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਜਮ ਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰਗ ਪਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪ੍ਰਸਾਦ। ਸਵਈਏ ਸ੍ਰਾਵਕ ਸੁਧ ਸਮੂਹ ਸਧਨ ਕੇ ਦੇਖ ਪ੍ਰਿਓ ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਦਕ। ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏ ਕਰਤੀ ਬਿਨੈ ਕਰਤੀ ਕੇ ਬਾਤੇ ਮਤੰਗ ਜਰੇ ਜਰ ਸੰਗ ਅਨੁਪਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੁਦ ਸਪਾਉਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭਜਨ ਕੇ ਭੂ ਭਲੀ ਬਿਦ ਨਿਆਪ ਸ੍ਰੀ ਸਨਜਾਤ ਵਿਚਾਰੇ। ਇਤੇ ਭਾਈ ਤੁਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾ ਸਭ ਦੇ ਸਥਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੁੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿੱਚ

ਗੁਣ ਸਿਮਟ ਭਏ ਸ਼ੰਕਰ ਕਾਠਾ। ਸਿਗਰੀ ਸ੍ਰਿਸ਼ਟ ਦਿਖਾਈ ਅਚੰਭਵ, ਆਦਿ ਜੁਗਾਂ ਦੇ ਸਰੂਪ ਸੰਭਵ। ਅਵਰਛਾ ਮੇਰੀ ਤੁਮ ਕਰੋ, ਸਿੱਖ ਵਰਗ ਸਿੱਖ ਸੰਘਰੋ, ਦੁਰ ਜਿਤੇ ਉਠਵਤ ਉਠਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸ ਧੋਜ ਤਪ ਸਰਣੀ ਪਰੇ, ਤਿਨਕੇ ਦੁਸ਼ਟ ਦੁਪਤ ਹਮਰੇ, ਪੁਰਖ ਜਮ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹਿ ਹੈ, ਰੱਛਾ ਹੋਇ ਤਾ ਹਿਸਬ ਕਾਲਾ, ਦੁਸ਼ਟ ਅਰਿਸ਼ਟਰੰ ਤਦਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਂ ਕੇ ਤਾਪ ਤਨਕ ਮਹਿ ਹਰ ਹੋ, ਰਿਧ ਸਿਧ ਕਰਮ ਸਭ ਹੋਈ, ਦੁਰਛਾ ਸਕਰ ਨ ਕੋਈ। ਏਕ ਵਾਰ ਜਿੰਤ ਮੈਂ ਸੰਭਾਰਾਉ, ਕਾਲ ਫਾਸ ਤੇ ਤਾਹੁ ਬਾਰਾਉ, ਜਿਨਾਂ ਨਾਮ ਤਿਹਾਰ ਰੁਕਾਹਾ, ਦਰ ਦੁਰਠ ਦੁਖ ਤੇ ਰਹਾ। ਖੜਗ ਕੀਤ ਮੈਂ ਸਰਣ ਤਿਹਾਰੀ, ਆਪ ਹਾਦੈ ਲਿਹੋ ਬਾਰੀ, ਸਰਬ ਠੋਰ ਮੋਹ ਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀ ਅਨ ਕੋ ਛੈ ਕਰਤਾ, ਸ੍ਰੀ ਅਸਤੋਜ ਜਪ ਹੇ ਦਿਆਲਾ, ਪੂਰਨ ਕਰਾ ਗ੍ਰੰਥ ਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖਨਤ ਸਹਿਬੇ ਆਪਤ ਕੋਈ, ਅੜੇਲੋ ਸੁਨੈ ਗੁੰਗ ਜੋ ਜਾਹਿ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨੰਗ, ਤਿੰਨ ਨਰ ਕੇ ਰਹੈ ਹੋ, ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ। ਸੰਬਤ ਸਤਰਾ ਸਹਸ ਪੁਣ ਜੈ, ਅਰਧ ਸਹਸ ਫੁਨ ਤੀਨ ਕਹਿ ਜੈ, ਭਾਦਰੋ ਸੁਧੀ ਅਸ਼ਟਮੀ ਰਵਾਰਾਓ, ਤੀਰਸ ਤਦਰਵ ਗ੍ਰੰਥ ਸੁਧਾਰਾਓ। ਸਵਈਆ ਪਾਏ ਗਹਿ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ, ਨਹੀਂ ਆਨੇ ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਹੈ ਮਤ ਏਕ ਨ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ, ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ। ਸਗਲ ਦੁਆਰ ਕੋ ਛਾੜ ਕੈ, ਗਹਿਓ ਤੁਹਾਰ ਦੁਬਾਰ, ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾੜ ਕੈ, ਗਹਿਓ ਤੁਹਾਰੋ ਦੁਆਰ, ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪ੍ਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ। ਹਰਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਓਂਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕੇ ਮਨ ਹੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾਂ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਮਸਾਵੇ, ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ। ਸੱਚ ਨਾਮ ਆਧਾਰ ਮੇਰਾ, ਉਹ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰਵਿੱਟਾ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੋਤ ਤੁਧ ਵਸ ਕੀਤੇ, ਕਾਲਖੰਡ ਕੁਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਮਾਣੀ, ਦਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾ ਹੁ ਨਾਹੀਂ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿ ਕੱਟੇ ਗਿਆਨ, ਜਨ ਸਾਰੇ ਅੰਦਰੋ ਜਨ ਕਾ ਮੋਹ ਤੁਟਾ, ਤਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ ਬਾਬਾ, ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੋਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹ ਦਹਿ, ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪੰਡ ਭਇਆ ਨਿਰਮਲ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਾਵੇ, ਆਵੋ ਸੰਤ ਪਿਆਰੇ ਔਕਾਤ ਕੀ ਕਰਾ ਕਹਾਣੀ, ਕਰਾ ਕਹਾਣੀ ਔਕਾਤ ਕੇਰੀ, ਕਿਤ ਦਵਾ ਨੈ ਪਾਈਐ। ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਔਕਾਤ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ, ਚਤੁਰਾਈ ਨ ਪਾਇਆ ਕਿਨਾਇ, ਤੋਂ ਸੁਣ ਮਨ ਮੇਰੇ ਆ, ਇਹ ਮਾਇਆ ਮੋਹਣੀ ਜਿਨ ਇਹ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ, ਜਿਨ ਟਗਾਵੜੀ ਪਾਈਆ, ਕੁਰਬਾਨ ਕੀਤਾ ਤੇ ਸਭ ਟਹੋਂ ਜਿਨ ਮਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ, ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ, ਉਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ, ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ, ਅੱਜ ਤੇ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ, ਅਗਮ ਅਗੋਚਰਾ ਤੇਰਾ ਅੰਤ ਨੂੰ ਪਾਇਓ, ਅੰਤੋਂ ਨੂੰ ਪਾਇਆ ਕਿਨਾ ਤੇਰਾ, ਆਪਣਾ ਆਪ ਤੂੰ ਜਾਣ ਇਹ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਅੱਖ ਵਖਾਣੇ, ਆਖਾ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਮਸਾਇਆ, ਜੀ ਜਨ ਸਭ ਤੂੰ ਉਪਾਏ ਇੱਕ ਵੇਖ ਪਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾਓ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲਣ ਰਾਲੀ, ਚਾਲਣ ਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚਰਣਾ, ਲਭ ਲੋਭ ਅਹੰਕਾਰ ਤਸਨਾ ਬਹੁਤ ਨਾਹੀਂ ਬੁਰਣਾ, ਕੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤੇ ਵਿਚਲਾ ਸੁਆਮੀ, ਹੋ ਕਿਆ ਜਾਣਾ ਗੁਣ ਤੇਰੇ, ਜੇ ਤੂੰ ਚਲਾਹੇ ਤੇ ਵਿਚਲਾ ਜਿਨ੍ਹਾਂ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵੇ,
ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ, ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹ ਤਿਨਕਾ ਮਨ ਮਸਿਆ ਜਿਨ ਧਰੋਹ ਲਿਖਿਆ ਆਇਆ। ਇੱਕ ਪਿਰੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨ ਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ, ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਾ ਉਪਜਾ ਬਿਨ ਸਹਿਜਾ, ਸਹਿਸਾ ਨਾ ਜਾਏ ਨਹ ਜਾਏ, ਸਹਿਸਾ ਕਿਤ ਸੰਜਮ ਰਾਹਾ ਕਰਮ ਕਮਾਏ, ਸਾਹਸਾ ਜੀ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਾਹਾ ਹੋ ਤਿਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ, ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨ ਜਨਮ ਜੀਵ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਂਬੇ ਸਾਰਿਆ, ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣ ਹੈ ਨਾਹੀ, ਪਿਰਾਂ ਜਿਉਂ ਬੇਤਾਲਿਆ, ਕਹਿ ਨਾਨਕ ਜਿਨ ਸੱਤ ਜਿਆਂ ਕੂੜੇ ਲਾਗੇ, ਤਿੰਨ ਜਨਮ ਜੀਵ ਹਾਰਿਆ, ਜੀਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸਾਸ ਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਹੈ ਪਰਣਾ ਗੁਰਬਨੇ ਅਵਰਣ ਜਾਣੈ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇਵੇ ਮੁਖ ਹੋਵੈ ਬਿਨ ਸਾਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥਾਇ ਕੋਈ, ਪੁੱਛੋ ਬੱਬੇ ਕੀਆਂ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਾਗੁਰ ਮੁਕਤ ਨ ਪਾਏ, ਪਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ, ਜਿਨ ਕੋ ਨਾਦਰ ਕਰਮ ਹੋਵੈ ਹਿਰਦੈ ਤਨ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ।

ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰ ਹਰਸ ਨਾ ਕਹਿ ਕਛੂ ਨਾ ਜਾਣੀ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤ ਜਤਨ ਸ਼ਬਦ ਰਤਨ ਜਿਤ ਮਨ ਲਾਗਾ ਉਹ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕੈ ਕਰਤਾਵ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵਿਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮਨੂ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰਨ ਜਾਣੀ ਤਤੈ ਸਾਰਨ ਜਾਣੀ ਗੁਰੂ ਬਾਜੋ ਤਤੈ ਸਾਰਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਲ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋਹ ਸਾਰੀਏ ਮਨੋਹ ਕਹਿ ਵਸਾਰੀਏ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਰਦਾਤਾ ਸੋ ਕਿਉ ਮਨੋਹ ਵਸਾਰੀਏ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭਿਕੋ ਜੇ ਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਠੜਕੀ ਲੱਗੀ ਤਿਸ ਨਾਮ ਮਾਇਆ ਅਮਰ ਵਰਤਾਇਆ ਇਹ ਮਾਇਆ ਜਿ ਤਰਵੀ ਸਰੈ ਮਾਹ ਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਟੋ ਰਹਿ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਰਸੰਪੀਆ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨਿਆਏ ਹਰ ਆਪ ਮੁਲਕ ਹੈ ਭਗਤ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ

ਹਰ ਹਰ ਨਿਤ ਜੱਪੇ ਹੋ ਜੀ ਹੋ ਲਾਹਾਂ ਖੱਟੀ ਹੋ ਦਿਹਾੜੀ ਇਹੋ ਧੰਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਬਣਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ

ਸਕਰਮੀ ਪਾਈ ਐ ਸਤਿਗੁਰ ਮਿਲਾ ਜਿਸੇ ਆਏ। ਕਹਿ ਨਾਨਕ ਹੋਰ ਅੰਨ ਰਸ ਸਭ ਈਸਰੇ ਜਾਂ ਹਰ ਵਸੈ ਮਨਿਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿਆਇਆ। ਹਰ ਆਪੀ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਥਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ। ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ। ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਦ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ। ਹਰ ਬਿਨੇ ਅਵਰਨ ਦੇਖੋ ਕੋਈ ਹਰ ਬਿਨੇ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰਨ ਕੋਈ। ਕਹਿ ਨਾਨਕ ਇਹ ਨੇਤਰ ਅੰਦਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸ਼ਰਮਣ ਹੋ ਮੇਰੇ ਹੋ ਸਾਚੈ ਸੁਣ ਨੈਣ ਨੂੰ ਪਠਾਏ। ਸਾਚੈ ਸੁਣ ਨੈਣ ਨੂੰ ਪਠਾਏ ਸ੍ਰੀ ਲਾਇ ਸੁਣ ਸਤ ਬਾਣੀ ਜਿਤ ਸੁਣੀ। ਮਨ ਤਨ ਹਰਿਆ ਹੋ ਵਾਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣ ਨੈਣ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।

ਮਨੁ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਤਸਦਾ ਸੱਚ ਆਵੇ ਸੱਚੋ ਧਿਆਵੈ ਜਾਤ ਸੁਭਾਵੈ ਗੁਰਮੁਖ ਜਿਨਾ ਬੁਝਾਵੇ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵੇ ਹੈ ਅਨਸਨੋ ਵਡਭਾਗੀਓ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂੜੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤੋ ਸਤਿਗੁਰ ਰਹਿਆ ਭਰ ਪੂਰੇ

ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੈ ਸੋ ਕੱਚ ਨ ਕੱਚ ਮਹਲਾ ਪਹਿਲਾ।
1: ਵੱਡੀ ਵਡਿਆਏ ਜਾਂ ਵੱਡਾ ਨਾਮ ਵੱਡੀ ਵਡਿਆਏ ਜਾਂ ਸੱਚ ਨਿਆ ਵੱਡੀ ਵਡਿਆ।

ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕਟੇ ਜਜਮਾ ਲਿਆ ਥਾਂ ਨਾ ਪਾਇਨ ਕੂੜਿਆ ਮੁਕਾਲੇ ਦੁਸਕ ਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਂ।

0: ਕਿਹਾ ਵਿਸਮਾਦ ਨਾਨਕ ਪੁੱਜਣ ਪੂਰੇ ਭਾਗ ਮਹਿਲਾ ਪਹਿਲਾ
1: ਕੁਦਰਤ ਸੁਣਿਆ ਕੁਦਰਤ ਭਾਵ ਸੁਖਸਾਰ ਕੁਦਰਤ ਪਾਤਾ ਲਈ ਆਕਾਸ਼ੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਿਤੇ ਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣ

ਜੀ ਬਹੁਤੇ ਧਰਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ, ਸਤਿਗੁਰ ਵਿੱਚ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਸੱਚ ਬੁਝਾਇਆ, ਸੱਚ ਬੁਝਾਇਆ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨੇ ਵਿੱਚੋਂ ਮੋਹ ਚੁਕਾਇਆ, ਉਤਮੇ ਉਹ ਵਿਚਾਰ ਹੈ ਜਿਨੇ ਸੱਚੇ ਸੋਚਿਤ ਲਾਇਆ।

ਜਾਤੀ ਜਿਨ ਸਿਖੋਐ ਹਉਂ ਚੁ ਮੂਰਖ ਵਿੱਚ ਸਿਆਣਾ ਮੁਖ ਮੁਕਤਿ ਸਾਰ ਨ ਜਾਣਾ ਹਉਂ ਚ ਮਾਇਆ ਹਉਂ ਵਿੱਚ ਛਾਇਆ ਹਉਂ ਮੈਂ

ਹੌਲੀ ਸੇਵ ਕੀਤੀ ਸੰਤੋਖੇ ਜਿਨ ਸੱਚੋ ਸੱਚ ਤੇ ਆਇਆ ਓਨੀ ਮੰਦੇ ਪੈ ਨਾ ਰੱਖਿਓ ਕਰ ਸੋ ਕਰੇ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ।

ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨੇ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ

ਜਗੋ ਜਗੋ ਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ, ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਪ ਸਰਵਣ ਕਰੀ ਲੜੀਵਾਰ ਗੁਰਸਬਦ ਵਿਚਾਰ ਗਿਆਨੀ ਦਰਸ਼ਨ ਸ੍ਰੀ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ਼੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਹਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ।

ਖਰਾਬ ਹੁੰਦਾ ਹੈ, ਉਹ ਖੱਜਲ ਖਰਾਬ ਹੁੰਦਾ, ਉਹਨੂੰ ਉਹਦੇ ਨਾਲ ਧੋਖਾ ਕਰਦੀ, ਆਕੜਦੀ ਹੈ, ਖਰਾਬ ਕਰਦੀ ਹੈ। ਅਖੀਰ ਤੱਕ ਪਛਤਾਵਾ ਹੁੰਦਾ, ਫਿਰ ਜੀਵ ਨੂੰ ਇਹ ਸਾਥ ਨਹੀਂ ਛੱਲ ਰੂਪ ਹੈ।

ਤੋਂ ਭਾਵ ਮਾਇਆ ਦਾ ਪਤੀ ਮਾਧਵ, ਮਾਂ ਧੋ ਮਾਂ ਮਾਇਆ ਦਾ ਧੋ ਪਤੀ ਮਾਲਕ, ਜਗਤ ਨੂੰ ਸਿਰਜਣਹਾਰਾ ਜੋ ਕਰਤਾ ਪੁਰਖ ਹੈ ਅਕਾਲ ਪੁਰਖ, ਜਦੋਂ ਉਹਨੇ ਜਗਤ ਨੂੰ ਸਿਰਜਿਆ ਪੁਰਨੇ ਤੋਂ ਆਪਣੇ ਤੋਂ ਬਾਅਦ ਵਿੱਚ ਹੀ ਮਾਇਆ ਪੈਦਾ ਹੁੰਦੀ। ਪਹਿਲਾਂ ਅਕਾਲ ਪੁਰਖ ਹੈ ਮੁੱਢ, ਜਿਹਨੇ ਸ੍ਰੀ ਪਤ ਦੇ ਨਾਲ ਪ੍ਰੀਤ ਲਾਈ ਮਾਧਵ ਨਾਲ, ਰੇ ਮਨ ਮਾਧਵ ਰੇ ਮਨ ਜੀ ਨੇ ਕਿਹਾ ਸੀ। ਮਾਧਵ ਦੇ ਨਾਲ ਮਾਲਕ ਦੇ ਨਾਲ ਪਤੀ ਦੇ ਨਾਲ ਚੱਲ

ਕਿਹਾ ਜਾਂਦਾ ਹੈ। ਮਾਇਆ ਦਾ ਸੁਭਾਵ ਹੈ ਜਿਹੜਾ ਮੁੱਖ ਹੋ ਚੱਲਦਾ ਅਭੀ ਰਹੇ ਪਰਛਾਵਾਂ ਘਾਟ ਹੀ ਨਹੀਂ ਰਹਿੰਦੀ ਕਿਸੇ ਪਦਾਰਥ ਦੀ ਕਿਸੇ ਚੀਜ਼ ਪਰਛਾਵੇਂ ਦੀ ਨਹੀਂ ਆਈ ਮਾਇਆ। ਮਾਇਆ ਬ੍ਰਹਮ ਦਾ ਪਰਛਾਵਾਂ ਹੈ। ਸੋ ਇਹ ਮਾਇਆ ਇਹ ਜਗ ਮਾਇਆ ਤਿਸਕੀ ਛਾਇਆ ਜਿਹਦਾ ਭੈਣ ਭਰਾ ਉਹ ਨਹੀਂ ਕੁਝ ਉਹਦੀ ਛਾਂ ਹੈ ਉਹਦਾ ਪਰਛਾਵਾਂ ਹੈ ਮਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ

ਕਰਕੇ ਗੌਰ ਨਾਲ ਆਪਾਂ ਨੇ ਗੌਰ ਕਰ ਥੋੜਾ ਗੌਹ ਤੋਂ ਭਾਵ ਗੌਰ ਨਾਲ ਗੌਰ ਕਰ ਧਿਆਨ ਕਰ ਸੁਚੇਤ ਹੋ ਗੌਹ ਕਰ ਪਕੜੀ ਨਾ ਆਈ ਹਾਥ ਜਿਹਨੇ ਵੀ ਗੌਹ ਕੀਤਾ ਇਹਦੇ ਨਾਲ ਬਹੁਤਾ ਧਿਆਨ ਲਾਇਆ ਇਹਦਾ ਮੋਹ ਕੀਤਾ ਇਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ ਵੀ ਇੰਨੀ ਲੈਣੀ ਆ ਇੰਨੀ ਮਾਇਆ ਹੋਣੀ ਚਾਹੀਦੀ ਹੈ ਜਿਹਨੇ ਬਹੁਤਾ ਇਹਦਾ ਧਿਆਨ ਕੀਤਾ ਇੰਨੀ ਹੋਣੀ ਚਾਹੀਦੀ ਹੈ ਇੰਨੇ ਬਣਨੇ ਚਾਹੀਦੇ ਨਾ ਆਈ ਹਾ ਉਹਨੂੰ ਆਈ ਡੀ ਏ ਮੁਤਾਬਕ ਨਹੀਂ ਮਿਲਦੀ ਹੈ ਪਛਤਾਵਾ ਹੁੰਦਾ ਜੀਵ ਦੁਖੀ ਹੁੰਦਾ ਮਨ ਵਿੱਚ ਇਹਦੀ ਚਿਤ ਬਣਨੀ ਚਾਹੀਦੀ

ਢੋ ਚਲਾਉਂਦਾ ਆਮ ਹੀ ਹੁੰਦਾ ਸਾਰੇ ਸਮਾਜ ਵਿੱਚ ਆਮ ਸਮਾਜ ਹੈ ਭਾਵੇਂ ਤਾਂ ਮਹਾਰਾਜ ਕਰਕੇ ਫੜਨ ਦੀ ਕੋਸ਼ਿਸ਼ ਕੀਤੀ ਹੈ ਪਕੜੀ ਹੈ ਕਿਸੇ ਨਾ ਓਨੀ ਹੱਥ ਵਿੱਚ ਨਹੀਂ ਆਉਂਦੀ ਬੜੀ ਚੰਚਲ ਹੈ ਇਹ ਵਸ ਵਿੱਚ ਹੋਣ ਵਾਲੀ ਨਹੀਂ ਹੈ

ਦਿਲ ਦੀ ਪ੍ਰੀਤ ਲਾਈ ਹੈ ਵਾਹਿਗੁਰੂ ਦੀ ਪ੍ਰੀਤ ਨੂੰ ਛੱਡ ਕੇ ਇਹ ਮਾਇਆ ਦੀ ਝੂਠੀ ਪ੍ਰੀਤ ਲਾਈ ਹੈ। ਝੂਠੀ ਪ੍ਰੀਤ ਇਹਦੀ ਤਾਂ ਹੈ ਕਿ ਛੱਡ ਦੇਣ ਵਾਲੀ ਹੈ ਸਾਥ, ਨਾਲ ਨਿਭਣ ਵਾਲੀ ਨਹੀਂ। ਸਾਚੀ ਪ੍ਰੀਤ ਅਕਾਲ ਪੁਰਖ ਵਾਹਿਗੁਰੂ ਦੀ, ਉਹਨੂੰ ਸਾਚੀ ਪ੍ਰੀਤ ਕਿ ਉਹ ਨਾਲ ਨਿਭਦੀ ਹੈ, ਖੀਰ ਤੱਕ ਸਾਥ ਦਿੰਦੀ ਹੈ। ਤਾਂ ਹੀ ਕਿਹਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੋਰੀ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਪ੍ਰੀਤ ਜਿਨ੍ਹਾਂ ਨੇ ਕੀਤੀ ਦਿਲ ਦੀ ਖਿੱਚ ਪਾਈ ਮਾਇਆ ਦਾ ਮੋਹ ਪ੍ਰਬਲ ਕਰਕੇ, ਪ੍ਰੀਤ ਕੀਤੀ ਪ੍ਰੀਤ ਤੋਂ ਭਾਵੇਂ ਨੂੰ ਇਕੱਠਿਆਂ ਕੀਤਾ ਬਹੁਤਾ, ਬੈਂਕਾਂ ਵਿੱਚ ਜਮ੍ਹਾਂ ਕੀਤਾ, ਪ੍ਰੋਪਰਟੀ ਬਣਾਈ ਹੈ, ਇਹ 'ਤੇ ਭਰੋਸਾ ਕਰਕੇ ਵਿਸ਼ਵਾਸ ਕਰਕੇ ਸਾਥ ਦੇਵੇਗੀ ਉਨਾ ਹੀ ਸੁੱਖ ਜ਼ਿਆਦਾ ਆਵੇ। ਜਿਨ੍ਹਾਂ ਨੇ ਇਹਨੂੰ ਸਾਂਭ ਸਾਂਭ ਰੱਖਿਆ ਸਾਹ ਹੀ ਇਹਦੇ ਵਿੱਚ ਲੈਂਦੇ।

0: ਉਹਨਾਂ ਦੇ ਵੀ ਨਾਲ ਨਹੀਂ ਗਈ ਹੈ। ਸਾਥ ਛੱਡ ਗਈ ਹੈ। ਜ਼ੁਲਮ ਬਹੁਤ ਜ਼ੁਲਮ ਢਾਏ ਨੇ।
1: ਬੋਲ ਰਿਹਾ ਹੈ ਮਾਇਆ ਦੇ ਕਰੀਬ ਕਰਕੇ

ਮਰ ਗਏ, ਖਤਮ ਹੋ ਗਏ, ਵੀ ਹੁਣ ਅਸੀਂ ਫਸਦੇ ਹਾਂ। ਹੁਣ ਮਾਇਆ ਦੇ ਲਾ ਧਰਮੀ ਲੋਕਾਂ ਨੂੰ ਮਾਰਿਆ ਮੁਕਾਇਆ, ਹੁਣ ਜਦੋਂ ਸਾਥ ਛੱਡ ਗਏ ਕਰਾਉਣ ਵਾਲੇ, ਉਦੋਂ ਵੱਡੇ ਜ਼ਾਲਮ ਫਿਰ ਆਪਣੇ ਆਪ ਨੂੰ ਪਛਤਾਵੇ ਵਿੱਚ ਧੋਖਾ ਹੋ ਗਿਆ। ਇਹਨੇ ਸਾਥ ਨਹੀਂ ਰਹਿ ਗਈ, ਫਿਰ ਸਭ ਕੁਝ ਇੱਥੇ ਹੀ ਰਹਿ ਗਿਆ, ਵੱਡੇ ਟੁੱਕੇ ਗਏ ਆਪ। ਪ੍ਰੀਤ ਚਾਲੀ ਨਹੀਂ ਸਾਥ, ਆਦਿ ਕਾਲ ਤੋਂ ਲੈ ਕੇ ਜਿਹਨੇ ਪ੍ਰੀਤ ਨਾਲ ਨਹੀਂ ਚੱਲੀ। ਰਾਮਨ ਕੋਲ ਵੀ ਸੀ, ਇਹੀ ਕਿਹਾ ਸੀ, ਸਭ ਤੋਂ ਵੱਡਾ ਸਮਰਾਟ ਸੀ ਰਾਵਣ, ਸੋਨੇ ਦਾ ਘਰ ਸੀ, ਲੰਕਾ ਸੋਨੇ ਦੀ ਸੀ ਰਹਿਣ ਨੂੰ ਬਣਾਈ ਸਮੁੰਦਰ ਦੇ ਵਿੱਚ, ਹਰ ਲੰਕਾ ਗੜ ਸੋਨੇ ਕਾ ਭਇਆ, ਸੋਨੇ ਦਾ ਕਿਲਾ ਸੀ ਲੰਕਾ ਉਹਦੇ ਕੋਲ। ਮੂਰਖਾ ਰਾਵਣ ਕਿਆ ਲੈ ਗਿਆ, ਮੂਰਖਾ ਰਾਵਣ ਕੀ ਲੈ ਗਿਆ, ਏਡਾ ਵੱਡਾ ਅਮੀਰ ਬੰਦਾ ਕੁਝ ਨਹੀਂ ਲੈ ਕੇ ਗਿਆ, ਉਹਦੇ ਵੀ ਨਾਲ ਨਹੀਂ ਗਈ, ਪਾਉਣ ਨੂੰ ਨਹੀਂ ਮਿਲਿਆ ਸੀ ਖੀਰ, ਮਰ ਗਿਆ ਸੀ, ਸੋਨੇ ਨਾਲ ਇੰਨਾ ਪਿਆਰ ਸੀ, ਲੰਕਾ ਸੜ ਗਈ ਸੀ ਸਾਰੀ। ਕਰੀ ਚਾਲੀ ਨਹੀਂ ਸਾਥ, ਇਹਨੇ ਪ੍ਰੀਤ ਕੀਤੀ ਉਹਦੇ ਨਾਲ ਨਹੀਂ ਨਿਭੀ, ਤੇ ਬਣਾਈ ਸੀ ਸ਼ਿਵਜੀ ਨੇ ਪਾਰਵਤੀ ਦੇ, ਪਰ ਏਡਾ ਵੱਡਾ ਉਪਾਸ ਵੱਢ ਕੇ ਏਡਾ ਭਗਤ ਸੀ ਉਹ ਪਾਰਵਤੀ ਸੋ ਐਸੀ ਹਾਲ ਪ੍ਰੀਤ ਕਰੀ ਚਾਲੀ ਨਹੀਂ ਸਾਥ, ਜਿਹਨੇ ਪ੍ਰੀਤ ਕੀਤੀ ਉਹਦੇ ਨਾਲ ਨਹੀਂ ਗਈ ਨਹੀਂ ਨਿਭੀ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ, ਅੰਤੀ ਬਾਰ ਨਾ ਕੱਛ ਮਿਲਿਓ ਲਈ ਲਗੋਟੀ ਤੋੜ। ਸਰੀਰ ਰੂਪੀ ਲਗੋਟੀ ਵੀ ਤੋੜ ਲਈ, ਕਮਜ਼ੋਰ ਕਰ ਲਈ, ਐਸੀ ਹਾਲਤ ਹੁੰਦੀ ਹੈ। ਸਿੱਧਾ ਤੁਰਿਆ ਵੀ ਨਹੀਂ ਜਾਂਦਾ, ਕਈ ਇੰਨੀ ਕਮਾਉਂਦੇ ਨੇ, ਇੰਨਾ ਕੰਮ ਕਰਦੇ ਨੇ, ਸਿੱਧੇ ਤੁਰਨ ਜੋਗੇ ਵੀ ਨਹੀਂ ਰਹਿ ਜਾਂਦੇ ਖੀਰ ਬੁੱਢੇ ਹੋ ਗਏ। ਲਈ ਲਗੋਟੀ ਤੋਰ, ਕੌਡੀ ਕੌਡੀ ਜੋਰ ਕੇ ਸੂਮ ਬਣ ਕੇ ਸਾਰੀ ਜ਼ਿੰਦਗੀ ਖਰਚ ਵੀ ਨਹੀਂ ਕਰਦੇ, ਨਾ ਬੱਚਿਆਂ ਨੂੰ ਕਰਨ ਦਿੰਦੇ, ਨਾ ਚੰਗਾ ਪਹਿਨਦੇ ਨੇ, ਨਾ ਚੰਗਾ ਖਾਂਦੇ, ਕੌਡੀ ਕੌਡੀ ਬਹੁਤਿਆਂ ਦੀ ਹਾਲਤ ਹੈ।

ਉਹਨਾਂ ਦਾ ਇਹਨੇ ਸਾਥ ਨਹੀਂ ਦਿੱਤਾ। ਤਾਂ ਹੀ ਮਹਾਰਾਜ ਜੀ ਨੇ ਕਿਹਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨਾ ਹੜਕਾ ਜਲ। ਹੈ ਭਾਈ ਇਹ ਛਲ ਰੂਪ ਹੈ ਮਾਇਆ ਜਿਹੜੀ ਜਿਵੇਂ ਕੱਖਾਂ ਦੀ ਅੱਗ ਹੁੰਦੀ ਹੈ ਏਰਾ ਚਲਕਾਰਾ ਜਿਹਾ ਪੈਂਦਾ ਸੁੱਕੇ ਕੱਖਾਂ ਦੀ ਅੱਗ ਭਾਵ ਹੈ ਬੜੀ ਚਮਕੀ ਪਰ ਕੁਝ ਸਿਨਾ ਬਾਅਦ ਹੀ ਹੋਰ ਹੁੰਦੀ ਰੂਪ ਹੋਰ ਹੁੰਦਾ ਕਰੂਪ ਹੋ ਜਾਂਦੀ ਹੈ। ਹਰ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਬੱਦਲਾਂ ਦੀ ਛਾਂ ਵਾਂਗ ਸਦਾ ਸਥਿਰ ਨਹੀਂ ਸਾਥ ਦੇਣ ਵਾਲੀ ਨਹੀਂ ਨਾਲ ਰਹਿਣ ਵਾਲੀ ਨਹੀਂ ਹੈ। ਗੋਬਿੰਦ ਭਜਨ ਬਿਨ ਹੜਕਾ ਜਲ ਹੜਦਾ ਜਲ ਵੀ ਇਹਨਾਂ ਤੋਂ ਵੱਧ ਸਮਾਂ ਰਹਿੰਦਾ ਕੁਝ ਦਿਨ ਬਣਿਆ ਰਹਿੰਦਾ ਮਹੀਨਾ ਤੱਕ ਵੱਧ ਤੋਂ ਵੱਧ ਉਹ ਵੀ ਉੱਤਰ ਜਾਂਦਾ ਹੜਦਾ ਜਲ ਵੀ ਇੱਕੋ ਦਮ ਆਉਂਦਾ ਫਿਰ ਥੱਲੇ ਹੋ ਜਾਂਦਾ ਦਰਿਆ ਨਾਲੇ ਭਰ ਜਾਂਦੇ ਨੇ ਬਰਸਾਤੀ ਨਾਲੇ ਪਰ ਫਿਰ ਸੁੱਕੇ ਵੇਖੀਦੇ ਨੇ ਹੜ ਦੇ ਜਲ ਦੀ ਨਿਆਈ ਇਹਦਾ ਪ੍ਰਭਾਵ ਹੈ ਇਹਦਾ ਉਛਾਲਾ ਹੈ। ਗੋਬਿੰਦ ਭਜਨ ਬਿਨਾ ਹੜਕਾ ਜਲ ਐਸੀ ਹੈ ਧੋਖਾ ਰੂਪ ਹੈ ਅੱਜ ਵਾਲੇ ਪਾਵਨ ਸ੍ਰੀ ਮੁਖਵਾਕ ਵਿੱਚ

ਮਰਨ ਤੋਂ ਜੋ ਜੀਵਨ ਬਤੀਤ ਹੁੰਦਾ ਹੈ ਉਹਦਾ ਰਹਿੰਦਾ ਦੁਖੀ ਹੁੰਦਾ ਹੈ, ਲੰਮੀ ਉਮਰ ਹੁੰਦੀ ਹੈ। ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਲ, ਨਵਾਂ ਖੰਡਾਂ ਦਾ ਧਰਤੀ ਦਾ ਭਾਵੇਂ ਰਾਜ ਕਮਾਲ, ਚੱਕਰਵਰਤੀ ਪਾਤਸ਼ਾਹ ਬਣ ਜਾਵੇ ਸਾਰੀ ਦੁਨੀਆ ਦਾ। ਨੌ ਹਿੱਸੇ ਨੇ ਧਰਤੀ ਦੇ, ਕੁਝ ਸਮੁੰਦਰਾਂ ਵਿੱਚ ਟਾਪੂ ਨੇ ਜਿੱਥੇ ਕੁਛ ਥਾਵਾਂ 'ਤੇ ਧਰਤੀ ਵਸੀ ਹੋਈ, ਬਹੁਤਾ ਪਾਣੀ ਹੈ। ਜਿੱਥੇ ਦੇਸ਼ ਵਸੇ ਹੋਏ ਨੇ, ਕੋਈ ਏਸ਼ੀਆ ਕੋਈ ਯੂਰਪ ਹੈ, ਔਰ ਨੌ ਹਿੱਸੇ ਨੇ ਧਰਤੀ। ਭੂ ਵਿਗਿਆਨੀਆਂ ਨੇ ਨੌ ਹਿੱਸੇ ਕੀਤੇ ਨੇ। ਨਵ ਖੰਡਨ ਕੋ ਰਾਜ ਕਮਾਵੈ, ਸਾਰੀ ਦੁਨੀਆਂ ਦਾ ਪਾਤਸ਼ਾਹੀ ਬਾ ਚੱਕਰਵਰਤੀ ਰਾਜਾ ਬਣ ਕਮਾਲ, ਹੁਕਮ ਚਲਾਲ। ਚੱਲੈ ਗੋ ਹਾਰੀ ਅੰਤਲੇ ਸਭ ਪਛਤਾ ਕੇ ਜਾਂਦਾ ਹੈ, ਹਾਰ ਕੇ ਜਾਂਦਾ ਹੈ। ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ, ਪਰਪਕਾਰ ਸੇਵਾ ਸਿਮਰਨ ਤੋਂ ਬਿਨਾਂ ਪਛਤਾਵਾ ਹੁੰਦਾ ਹੈ ਜੀਵਨ, ਰੋ ਕੁਰਲਾ ਕੇ ਜਾਂਦਾ ਹੈ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਿਹਾਰ। ਉਹ ਸੁਖੀ ਹੈ, ਧੰਨ ਉਹਦਾ ਜਨਮ ਹੈ, ਉਹ ਖੇੜੇ ਵਿੱਚ ਜਾਂਦਾ ਹੈ। ਗਹ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਜਿਹਨੇ ਪ੍ਰੀਤ ਉਹਦੇ ਨਾਲ ਨਹੀਂ ਨਿਭੀ, ਨਹੀਂ ਨਾਲ ਨਿਭੀ। ਕਹੋ ਨਾਨਕ ਜੋ ਤਿਆਗ ਦਈ, ਸੰਚਤ ਸੰਚਤ ਸੈਦੀ ਕੀਨੀ, ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ। ਭਰ ਕੇ ਲੋਕ ਜੋੜ ਲੈਂਦੇ ਸੀ ਖੀਰ, ਕੀਤੇ ਹੋਏ ਕਰਮ ਚੰਗੇ ਮਾੜੇ, ਦੋ ਨੰਬਰ ਦਾ ਧੰਦਾ, ਧੋਖੇ ਛਲ ਕਿਸਾ ਦੇ ਨੱਪੇ ਹੋਏ ਮਾਇਆ, ਹਿਸਾਬ ਜ਼ਰੂਰ ਨਾਲ ਜਾਂਦਾ, ਪਰ ਇਹ ਮਾਇਆ ਸਾਥ ਨਹੀਂ ਗਈ, ਉਹ ਕਰਮ ਜ਼ਰੂਰ ਨਾਲ ਜਾਂਦੇ ਨੇ। ਡਰਾਉਂਦੇ ਨੇ, ਬਖਸ਼ਿਸ਼ ਕਰਦੇ ਨੇ, ਪ੍ਰਭ ਉਸ 'ਤੇ ਡਰ ਅਵਰ ਕੋ ਦੀ ਨਹੀਂ। ਉਹ ਤੋਂ ਖੋ ਕੇ ਫਿਰ ਹੋਰ ਜਿਹੜੇ ਧੀਆਂ ਪੁੱਤ ਸਾਂਭ ਲੈਂਦੇ, ਉਸੇ ਵੇਲੇ ਪਹਿਲਾਂ ਹੀ ਨਿਗਾਹ ਰੱਖੀ ਹੁੰਦੀ ਹੈ ਵੀ ਹੁਣ ਮੰਜੇ 'ਤੇ ਪਿਆ ਬਿਮਾਰ ਹੈ, ਇਹਦੇ ਕੋਲ ਕੀ ਕੁਝ ਹੈ, ਦੂਜਾ ਨਾ ਲੈ ਜੇ, ਤੀਜਾ ਨਾ ਲੈ ਜੇ, ਧੀਆਂ ਨਾ ਲੈ ਜਾਣ, ਪੁੱਤਰਾਂ ਨੂੰ ਇਹ ਫਿਕਰ ਪਿਆ ਹੁੰਦਾ ਹੈ। ਪ੍ਰਭ ਉਸ 'ਤੇ ਡਰ ਅਵਰ ਕੋ ਦੀ ਨਹੀਂ, ਉਹ ਤੋਂ ਖੋ ਕੇ ਦੂਜੇ ਸਾਂਭ ਲੈਂਦੇ। ਇਹਦਾ ਐਸਾ ਸੁਭਾਅ ਹੈ, ਪਰ ਸੱਚੇ ਪਾਤਸ਼ਾਹ ਨਾਲ ਹੀ ਕਹੋ ਨਾਨਕ ਜੋ ਤਿਆਗ ਦਈ। ਧੰਨ ਗੁਰੂ ਅਰਜਨ ਦੇਵ ਸਾਹਿਬ ਦੂਜੀਆਂ ਤੁਕਾਂ ਵਿੱਚ ਪਹਿਲੀ ਪੌੜੀ ਵਿੱਚ ਨਾਨਕ ਪਦ ਆਇਆ ਇੱਥੇ। ਇਸ ਕਰਕੇ ਉਪਦੇਸ਼ ਆਪ ਜੀ ਜੋ ਪ੍ਰਤਿਆਵਾ ਹੈ, ਪ੍ਰਗਟ ਪ੍ਰਯੋਗ ਹੈ, ਉਹ ਦੱਸ ਰਹੇ ਨੇ। ਮਾਇਆ ਦਾ ਸੁਭਾਵ ਹੈ, ਜਿੰਨਾ ਇਹਨੂੰ ਇਹਦਾ ਲਾਲਚੇ ਦੀ ਖਿੱਚ ਜੀਵਾ ਜੀਵ ਪੈਦਾ ਕਰਦਾ ਹੈ, ਗੌਰ ਕਰਦਾ ਬਹੁਤ, ਇਹਦੀ ਪਰਵਾਹ ਕਰਦਾ ਹੈ, ਉਨੀ ਹੱਥ ਵਿੱਚ ਨਹੀਂ ਆਉਂਦੀ, ਉਨਾ ਇਹ ਪਛਾਣ ਨੂੰ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਕੀਤੀ ਹੈ ਉਹਨਾਂ ਦੇ ਸਾਥ ਨਹੀਂ ਨਿਭਦੀ। ਕਹੋ ਨਾਨਕ ਜੋ ਤਿਆਗ ਦਈ, ਦੂਜਾ ਸੁਭਾਅ ਇਹਦਾ, ਜਦੋਂ ਇਹਨੂੰ ਮਨ ਦੇ ਵਿੱਚੋਂ ਛੱਡ ਦਿੱਤ, ਮਨ ਬੇਪਰਵਾਹ ਹੋ ਗਏ, ਇਹਦੀ ਪਰਵਾਹ ਨਹੀਂ ਕੀਤੀ, ਵਾਹਿਗੁਰੂ ਦੇ ਨਾਮ ਨਾਲ ਚਿੱਤ ਬਿਰਤੀ ਨੂੰ ਲਾਇਆ, ਚਿੰਤਨ ਕੀਤਾ ਹੈ, ਉਹਦੇ ਸਿਮਰਨ ਵਿੱਚ ਜੁੜ ਜਾਂਦਾ ਹੈ, ਭਰੋਸੇ ਨਾਲ ਵਿਸ਼ਵਾਸ ਨਾਲ ਮਾਇਆ ਦਾ ਫੁਰਨਾ ਛੱਡ ਕੇ, ਮਾਇਆ ਦਾ ਸੰਕਲਪ ਛੱਡ ਕੇ। ਕਹੋ ਨਾਨਕ ਜੋ ਤਿਆਗ ਦਈ, ਤਬ ਉਹ ਚਰਨੀ ਆਏ, ਤਦੋਂ ਉਹ ਆਪਣੇ ਆਪ ਆ ਕੇ ਚਰਨਾਂ 'ਤੇ ਪੈ ਪੈਂਦੀ, ਚਰਨਾਂ 'ਤੇ ਢਹਿ ਪੈਂਦੀ ਹੈ। ਦੋਵੇਂ ਤਰ੍ਹਾਂ ਦੀ ਮਾਇਆ ਦਾ ਇਹ ਸੁਭਾਅ ਹੈ, ਜੜ ਹੈ, ਪ੍ਰਤੱਖ, ਇਹਦਾ ਧਿਆਨ ਛੱਡ ਦਿਓ, ਆਪਣੇ ਆਪ ਹੀ ਹੈਰਾਨ ਹੋ, ਆਪਣੇ ਆਪ ਹੀ ਆ ਜਾਵੇ, ਪਤਾ ਨਹੀਂ ਕਿੱਧਰੋਂ ਆ ਜਾਵੇਗੀ, ਜਦੋਂ ਇਹਦਾ ਧਿਆਨ ਛੱਡ, ਜਿੰਨਾ ਧਿਆਨ ਇਹਦਾ ਕਰਾਂਗੇ ਉਹਨਾਂ ਦੁਖੀ

ਸਕਦੀ ਹੈ ਨਹੀਂ ਪ੍ਰਾਪਤ। ਮਹਾਰਾਜ ਸੱਚੇ ਪਾਤਸ਼ਾਹ ਮਾਧੋ ਨਾਮ ਤੇ ਫੇਰੇ ਪਰਛਾਵੇਂ ਦੀ ਨਹੀਂ ਆਈ ਆਉਂ। ਸੂਰਜ ਵੱਲ ਨੂੰ ਮੂੰਹ ਕਰਕੇ ਤੁਰੀਏ ਪਰਛਾਵਾਂ ਆਪਣੇ ਆਪ, ਜੇ ਪਰਛਾਵੇਂ ਨੂੰ ਫੜਨ ਦਾ ਯਤਨ ਕਰੀਏ ਤੇ ਫਿਰ ਹੱਥ ਵਿੱਚ ਨਹੀਂ ਆਉਂ, ਅਗਾਂਹ ਤੁਰਿਆ ਜਾਂਦਾ। ਐਸਾ ਹੀ ਕਹੋ ਨਾਨਕ ਜੋ ਤਿਆਗ ਦਈ, ਜਦੋਂ ਛੱਡ ਦਿੱਤੀ ਇਹਦਾ ਛੱਡ ਦਿੱਤਾ ਤੇ ਬ੍ਰਹਮ ਦੇ ਨਾਲ ਲਾ ਲਿਆ, ਸਿਮਰਨ ਵਾਹਿਗੁਰੂ ਵਾਹਿਗੁਰੂ ਦੇ ਵਿੱਚ ਬਿਰਤੀ ਲਾ ਲਈ, ਤਬ ਉਹ ਚਰਨੀ ਆਏ ਪਈ ਤਦੋਂ ਲੋੜ ਤੋਂ ਵੱਧ ਵੀ ਜਿੰਨੀ ਸੋਚੀ ਨਹੀਂ ਹੁੰਦੀ ਖੁੱਲ੍ਹਾ ਗੱਪ ਜਾਂਦਾ ਹੈ। ਤਬ ਉਹ ਚਰਨੀ ਆਏ ਪਈ ਪੈਂਦੀ ਹੈ, ਆਮ ਹੁੰਦਾ ਰਹਿੰਦਾ ਹੈ। ਸੇਵਾ ਸਿਮਰਨ ਕਾਰ ਸੇਵਾ ਕਰਾਉਣ ਵਾਲਿਆਂ ਨਾਲ ਆਮ ਹੀ ਹੁੰਦਾ ਰਹਿੰਦਾ ਹੈ। ਵੇਖ ਆਇਆ

ਸ਼ਬਦਵਾਜੇ ਕਰਾਜਿਤ ਅਤਹਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੋ ਗੋਆ ਕਰਾ ਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ

संकट नहीं परे जोन नहीं आवे, नाम निरंजन जाको रे, नाम निरंजन।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

कितना क्या नहीं जी, तेरे कितना क्या मेरा फिर कितना

ਕਲਪਨਾ ਕਰਕੇ ਕਿਹਨਾਂ ਦਾ ਇਹ ਤੁਸ਼ਾਂਤ

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਇਆ ਮਨ ਹੋਣਾ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਜਿਚਰ ਮੂਲ ਨਾ ਤੁੜੀ ਦਉ ਜਿਚਰ ਆਪ ਕਿਰਪਾਲੋ ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ।

ਇਹ ਮਾਰਗ ਸੰਸਾਰ ਕੋ ਨਾਨਕ ਥਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛੁੱਟ ਕਿਉਂ

ਸਭ ਗਾਵ ਹੈ ਲਲਿਤ ਬਿਲਾਵਲ ਗਾਵ ਹੀ ਆਪਣੀ ਆਪਣੀ ਭਾਤ ਅਸ਼ਟ ਪੁੱਤਰ ਭੈਰਵ ਕੇ ਗਾਵ ਹੈ ਗਾਇਨ ਪਾਤਰ ਤੀਆ ਮਾਲਕ ਸਖ ਅਲਾਪੈ ਸੰਗ ਰਾਗਨੀ ਪੰਚੋ ਥਾਪੈ ਗੌਣ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਉੱਚੀ ਉਚਾਰੀ।

ਸੰਤੀ ਸੰਧੂਰ ਸੁਹਾਈ ਸਰਸ ਹੀਰੀ ਲੈ ਭਰ ਜਾਵ ਸੰਗ ਲਾਈ ਪੰਚੋ ਅਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਣ ਓ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪੋ ਕਾਮੋਂ ਦੀ ਉਹ ਗੁਜਰੀ ਸੰਗ ਦੀਪਕ ਕੇ ਥਾਪ

ਪੰਚੋ ਸੰਗ ਬਰੰਗਨ ਲਾਵੇ ਹੈ, ਬੈਰਾਲੀ ਕਰਨਾ ਟੀ ਧਰੀ ਗਮਰੀ ਗਮ ਹੈ ਆਸਾ ਬਰੀ। ਇਹ ਪਾਛਾ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ, ਸਾਲੂ ਸਾਧਕ ਸਾਗਰਾ ਔਰ ਗੌਂਡ ਗੰਭੀਰ, ਅਸ਼ਟਪੁੱਤਰ ਸ੍ਰੀ ਰਾਗ ਕੇ ਗੌਂਡ ਕੁੰਭ ਹਮੀਰ। ਖਸ਼ਟ ਮੇਘ ਰਾਗ ਵੈ ਗਾਵ ਹੈ, ਪੰਚੋ ਸੰਗ ਬਰੰਗਰ ਲਾਭ ਹੈ, ਸੋਰਠ ਗੌਂਡ ਮਲਾਰੀ ਧੁਨੀ ਪੁਨ ਗਾਵ ਹੈ ਆਸਾ ਗੁਣ ਗੁਣੀ। ਉੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਬਾਰੋ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰੂ ਸਾਹਸ ਸਿਆਣਪਾ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹੇ ਅਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮ

ਲੈ ਪਰਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥਨ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹੋ ਸੱਚ

ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ।

ਗੁਣ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਸਮ ਜਾਈ ਗੁਰਾ ਇੱਕ ਦੇਹ ਬੁਝਾਈ

ஒரு பாட்டு பாடுது.

0: Kristen tuh aja dekat aku.
1: Contohnya dia. Network di problem.

ਉਹ ਚੱਲਦੀ ਨੀ ਪਈ, ਨੈਟਵਰਕ ਪ੍ਰੋਬਲਮ ਆਉਂਦੀ ਕਿਤੇ।

Recep Tayyip Erdoğan'ın

Thank you.

ਕਰਨਾ।

अमृत पीवे अमर सोए।

ਆਏ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਵਾਹਿਗੁਰੂ। ਆਵਾਜ਼ ਘੱਟ ਆ ਥੋੜ੍ਹੀ ਜਿਹੀ, ਆਵਾਜ਼ ਤੇਜ਼ ਕਰ ਦਿਓ ਮਾੜੀ ਜਿਹੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਦਿ ਗੁਰ ਏ ਨਵੇਂ, ਜਗਾਦ ਗੁਰ ਏ ਨਵੇਂ, ਸਤਿਗੁਰ ਏ ਨਵੇਂ, ਸ੍ਰੀ ਗੁਰਦੇਵ ਏ ਨਵੇਂ। ਅਠਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹੇ ਮਟਾਵੋ। ਸਿਮਰੋ ਜਾਸ ਬਸੰਬਰ ਏਕੈ, ਨਾਮ ਜਾਤ ਗੰਤ ਅਨੇਕੈ। ਵੇਦ ਪ੍ਰਾਣ ਸਿਮਰ ਸਦਾ ਕਰ, ਕੀਨੇ ਰਾਮ ਨਾਮ ਇੱਕ ਅੱਖਰ। ਕਿਨਕਾ ਏਕ ਜਹ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਕਾਂਖੀ ਏਕੇ ਤਰਤ ਤਿਹਾਰੋ, ਨਾਨਕ ਅਨੁਸੰਗ ਮੋਹਿ ਪਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਪਾਤ ਜਨਾ ਕਹਿ ਮਨ ਬਸਰਾਮ ਰਹਾਉ। ਪ੍ਰਭ ਕਹਿ ਸਿਮਨ ਗਰਭ ਨਾ ਬਸੈ, ਪ੍ਰਭ ਕਹਿ ਸਿਮਨ ਦੁਖ ਜਮ ਨਸੈ। ਪ੍ਰਭ ਕਹਿ ਸਿਮਨ ਕਾਲ ਪਰ ਹਰੈ, ਪ੍ਰਭ ਕਹਿ ਸਿਮਨ ਤੁਸਮ ਟਰੈ। ਪ੍ਰਭ ਸਿਮਤ ਕੋ ਬਿਗ ਨ ਲਾਗੈ, ਪ੍ਰਭ ਕਹਿ ਸਿਮ ਅੰਜਨ ਜਾਗੈ। ਪ੍ਰਭ ਕਹਿ ਸਿਮਨ ਭਉ ਨਾ ਵਿਆਪੈ, ਪ੍ਰਭ ਕਹਿ ਸਿਮ ਦੁਖ ਨਾ ਸੰਤਾਪੈ। ਪ੍ਰਭ ਕਹਿ ਸਿਮਨ ਸਾਧ ਕੇ ਸੰਗ, ਸਰਨ ਦਾਨ ਨਾਨ ਕਰ ਰੰਗ। ਪ੍ਰਭ ਕਹਿ ਸਿਮਨ ਰਿਧ ਸਿੱਧ ਨੌ ਨਿਧ, ਪ੍ਰਭ ਕਹਿ ਸਿਮਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਹਿ ਸਿਮਨ ਜਤ ਪੂਜਾ, ਪ੍ਰਭ ਕਹਿ ਸਿਮਨ ਵਿਨਸੇ ਦੂਜਾ। ਪ੍ਰਭ ਕਹਿ ਸਿਮਨ ਤੀਸ਼ ਹਨਾਨੀ, ਪ੍ਰਭ ਕਹਿ ਸਿਮਨ ਦਰਗਹਿ ਮਾਨੀ। ਪ੍ਰਭ ਕਹਿ ਸਿਮ ਹੋਏ ਸੋ ਭਲਾ, ਪ੍ਰਭ ਕਹਿ ਸਿਮਨ ਸਵਲ ਭਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ। ਪ੍ਰਭ ਕਹਿ ਸਿਮਨ ਸਭ ਤੇ ਉੱਚਾ, ਪ੍ਰਭ ਕਹਿ ਸਿਮਨ ਕੁਦਰੇ ਮੁੱਚਾ। ਪ੍ਰਭ ਕਹਿ ਸਿਮਨ ਤਿਸਨਾ ਬੂਜਾ, ਪ੍ਰਭ ਕਹਿ ਸਿਮਨ ਸਭ ਕੋ ਸੂਜਾ। ਪ੍ਰਭ ਕਹਿ ਸਿਮ ਨਾਹੀ ਜਮ ਤਰਾਸਾ, ਪ੍ਰਭ ਕਹਿ ਸਿਮਨ ਪੂਰਨ ਵਾਸਾ। ਪ੍ਰਭ ਕਹਿ ਸਿਮ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦੇ ਮਹਿ ਸਮਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨ ਜਨ ਕਾ ਦਾਸਨ ਦਸਣਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਦਰ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰਾ ਸਿਮਰੇ ਸਦਾ ਅਵਨਾਸੀ। ਸਿਮਨ ਤੇ ਲਾਗੇ ਜਨ ਆਪ ਦੇ ਅੱਲਾ, ਨਾਨ ਜਨ ਕੀ ਮੰਗੇਰ ਵਾਲਾ। ਪ੍ਰਭ ਕੋ ਸਿਮਰੇ ਸੇ ਪਰਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਤ ਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੂਖ ਵਿਹਾਵੈ। ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿੰਨ ਅਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸਿਆ ਤਨੇਰੇ। ਸੰਤ ਕਿਰਪਾ ਤੇ ਅੰਜਨ ਜਾਗੋ, ਨਾਨ ਸਿਮਨ ਪੂਰੇ ਭਾਗੋ। ਪ੍ਰਭ ਕਹਿ ਸਿਮਨ ਕਾਰਜ ਪੂਰੇ, ਪ੍ਰਭ ਕਹਿ ਸਿਮਨ ਕਹੂ ਨਾ ਝੂਰੇ। ਪ੍ਰਭ ਕਹਿ ਸਿਮਨ ਹਰ ਗੁਣਬਾਨੀ, ਪ੍ਰਭ ਕਹਿ ਸਿਮਨ ਸਹਿ ਸਮਾਨੀ। ਪ੍ਰਭ ਕਹਿ ਸਿਮਨ ਨਿਚਨ ਵਾਸਨ, ਪ੍ਰਭ ਕਹਿ ਸਿਮਨ ਕਮਲ ਵਿਕਾਸਨ। ਪ੍ਰਭ ਕਹਿ ਸਿਮਨ ਅੰਤਨ ਕਾਰ, ਸੁਖ ਪ੍ਰਭ ਸਿਮਨ ਕਾਂਤ ਨਾ ਪਾਰ। ਸਿਮਰੇ ਸੇ ਜਿਨ ਜਿਨ ਕੋ ਪਮਿਆ, ਨਾਨਕ ਤਿੰਨ ਦਿਨ ਸਰ ਨਹੀਂ ਪਿਆ। ਹਰ ਸਿਮਨ ਕਰ ਭਗ ਪਰਤਾਏ, ਹਰ ਸਿਮਨ ਲਗ ਵੇਦ ਪਾਏ। ਹਰ ਸਿਮਨ ਭਈ ਪਏ ਸਿੱਧ ਜਤੀ ਦਾਤੇ, ਹਰ ਸਿਮਨ ਨੀਚ ਚੌਂ ਪੁੰਡ ਜਾਤੇ। ਹਰ ਸਿਮਨ ਧਾਰੀ ਸਭ ਤਰਨਾ, ਸਿਮਰ ਸਿਮਨ ਹਰ ਕਾਰਨ ਕਰਨਾ। ਹਰ ਸਿਮਨ ਕਿਉ ਸਰਲ ਕਾਰਾ, ਹਰ ਸਿਮਨ ਆਪ ਨੰਕਾਰਾ। ਕਰ ਕਿਰਪਾ ਜੇ ਸੁਹਾਗ ਭਜਾਇਆ, ਨਾਨਕ ਗੁਰਮੁਖ ਹਰ ਸਿਮਰ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ। ਨਾਨਕ ਪ੍ਰਭ ਸਾਧ ਅਸ਼ਟਪਦੀ, ਜੈ ਮਾਤ ਪਿਤਾ ਸਤਮੀਤ ਨਾ ਭਾਈ, ਮਨ ਮੂਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾਂ ਭਿਆਨ ਦੂ ਦੰਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੇ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾ ਖਨ ਮਹਿ ਅਦਾਰੀ। ਅਨਕ ਪੁਣੇ ਚਰਨ ਕਰ ਨਿਤਰੇ, ਹਰ ਕੋ ਨਾਮ ਕੋਟ ਪਾਵ ਹਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਾਤ ਸੁਖੀਆ। ਲਾ ਕਰੋਰੀ ਵੰਦਨਾ ਪਰੇ, ਹਰ ਕਾ ਨਾਮ ਜਾਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬਜਾਵੈ, ਹਰ ਕਾ ਨਾਮ ਜਾਤ ਗਾਵੈ। ਜੈ ਮਾਰ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੇਲਾ ਐਸਾ ਨਾਮ ਅਨਸਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟ ਨਹੀਂ ਕੋਟ ਲਖ ਵਾਹੀ ਨਾਮ ਜਾਉ ਤੈ ਪਾਰ ਪਰਾਹੀ ਅਨਿਸਿੰਘ ਜੈ ਆਏ ਸੰਘਾਰ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋ ਜਨਮੇ ਮਰ ਜਾਮ ਨਾਮ ਜਾਤ ਪਾਵੇ ਬਸਰਾਮ ਹਉ ਮਹਿਲਾ ਮਲ ਕਉ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰ ਕੇ ਗਨ ਜਾਏ ਨਾ ਕੋ ਸਾ ਹਰ ਕਾ ਨਾ ਪੂਆ ਸੰਗ ਤੋ ਸਾ ਜੈ ਪੈਂਡੇ ਮਾਂ ਅੰਧ ਗੁਵਾਰਾ ਹਰ ਕਾ ਨਾਮ ਸੰਗ ਜੀ ਅਜਿਆਰਾ ਜਾਂ ਪੰਥ ਤੇਰਾ ਕੋ ਨਾਲ ਸੁਵਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾ ਭਿਆਨ ਤਪ ਕਾਮ ਤੈ ਹਰ ਕੇ ਨਾਮ ਕੀ ਤੋ ਉੱਪਰ ਸ਼ਾਮ ਜਾਂ ਤਿਰਖਾ ਮਨ ਤੁਜ ਕਰਖੈ ਤੈ ਨਾਨਕ ਹਰ ਵਰਖੈ ਪਤ ਜਨਾ ਕੀ ਵਰਤ ਨਾਮ ਸੰਤ ਜਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਲੇ ਜਨ ਕੋਟ ਹਰ ਜਸ ਕਰਤ ਸੰਤ ਰਾਤ ਹਰ ਹਰ ਔਖਲ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਦਾਨ ਪਾਰ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਵਿਰਤ ਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤੈਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਾਤ ਕੋ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਾਤ ਕਹਿਨੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਵਾਪ ਪ੍ਰਭ ਦੀਨਾ ਹਰ ਹਰ ਜਨ ਕੈ ਓਤ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਪੋਤ ਪੋਤ ਜਨ ਹਰ ਰਾਤੇ ਸੁਨ ਸਮਾਧ ਨਾ ਸਮਾਤੇ ਆਠ ਪੈਰ ਜਨ ਹਰ ਜਪੇ ਹਰ ਕਾ ਭਗਤ ਪਰਖ ਨਹਿ ਛਪੇ ਹਰ ਕੇ ਭਗਤ ਮੁਕਤ ਵੋ ਕਰੇ ਨਾਨ ਜਨ ਸੰਗ ਕੇ ਤੇਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਾਵਤੇ ਉਤਮ ਹਰ ਕੀ ਕਥਾ ਨਾਮ ਸੁਣ ਤੋ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਦ ਵਸੈ ਸੰਤ ਵਰਤਾਰ ਦਾ ਸਭ ਨਸੈ ਸੰਤ ਕਾ ਸੰਗ ਬੜਾ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਤ ਢੋਲ ਪੂਛ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਵਦੀ ਜਾਪ ਤਾਪ ਗਿਆਨ ਸਭ ਧਿਆਨ ਘੱਟ ਸ਼ਾਸਤਰ ਸਿਮਤ ਵਖਿਆਨ ਯੋਗ ਵਿਆਸ ਕਰਮ ਧਰਮ ਕਿਰਿਆ ਸਗਲ ਤਿਆ ਬਨ ਮਦੇ ਫਿਰਿਆ ਅਨ ਪ੍ਰਕਾਰ ਕੀਏ ਵੋ ਜਤਨਾ ਪੁੰਨ ਦਾਨ ਹਉਮੈ ਵੋ ਰਤਨਾ ਸੀ ਕਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੇ ਵੋ ਭਾਤੀ ਨਹੀਂ ਤੁਲ ਰਾਮ ਨਾਮ ਜੀ ਚਾਰੋ ਨਾਨਕ ਗੁਰਮੁਖ ਨਾਮ ਜਪੀਏ ਕਵਾਰੋ ਨੌ ਖੰਡ ਪੈਰਤੀ ਫਿਰੇ ਚ ਜੀਵੈ ਮਾਂ ਅਦਾਸ ਈਸ਼ਰ ਜੀਵੈ ਅਗਨ ਮੈਂ ਹੋਤ ਪ੍ਰਾਨ ਕਨਕ ਐਸਰ ਹੈ ਵਰ ਭੂਮਦਾਨ ਨਿਉਲੀ ਕਰਮ ਕਰੇ ਵੋ ਆਸਨ ਜੈਨ ਮਾਰਗ ਸਾਂਝਵਾ ਸਾਧਨ ਨਿਮਖ ਨਿਮ ਕਰ ਸੀ ਕਟਾਵੈ ਤੋ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਂ ਸਾਂਸ ਕੁਛ ਨਾਹੀ ਨਾਨਕ ਗੁਰਮੁਖ ਨਾਮ ਜਗਤ ਪਾਹੇ ਮਨ ਕਾਮਨਾ ਤੀ ਦੇ ਛੂਟੈ ਕਰ ਗਵਾਨਾ ਮਨ ਤੇ ਛੂਟੈ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਿੰਨ ਤੇ ਜਾ ਤਨ ਤੇ ਜਾ ਤੋ ਇਸ ਦੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਹੂ ਨਾ ਵਿਖਿਆ ਟਰੇ ਜਲ ਧੋਵੇ ਬਹੁਤੇ ਨੀਤ ਸੁਧ ਕਾਂ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾ ਉਦਰੇ ਪ੍ਰਤਿਭਾ ਮੂਚ ਬਹੁਤ ਸਿਆਣ ਜੰਗ ਕਾ ਭਉ ਵਿਆਪੈ ਅਨਕ ਯਤਨ ਕਰਾ ਇਹਨਾਂ ਧਰਾਪੇ ਦੇਖ ਨੇਕ ਅਗਨੀ ਬੂਝੈ ਕੋਟ ਪਾਵਾ ਦਰਗਨ ਸੀਜੈ ਸੂਰਜ ਨਾਈ ਖੂ ਪਿਆਲ ਮੋਹ ਵਿਆਪਿਆ ਮਾਇਆ ਜਾਲ ਅਵਾ ਕਰਤੂ ਸਗਲੀ ਜਮਦਾਨੇ ਗੋਬਿੰਦ ਪਹਿਲਵੰਤ ਨਹੀਂ ਮਾਨੇ ਹਰ ਕਾ ਨਾਮ ਜਾ ਦੁਖਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਬਦਾਰ ਦੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਾਰਾ ਨਾਮ ਦੇ ਸਦਗਾਵੈ ਜੇ ਕੋ ਆਪਣੀ ਸੋਭਾ ਨੂਰੇ ਸਾਹ ਸਾਂਝੋ ਹੁੰਦੇ ਸੋਰੇ ਜੇ ਕੋ ਜਨ ਮਨ ਤੇ ਜਰੇ ਸਾਜਨਾ ਕੀ ਸਰਨੀ ਬਰੇ ਜੈ ਜਨ ਕੋ ਪ੍ਰਭ ਦਸ ਸਾ ਨਾਨਕ ਤਾਂ ਕਹਿ ਵਲ ਵਲ ਜਾ ਸਾ ਸਗਲ ਗੁਰਖ ਮੈਂ ਗੁਰਖ ਪ੍ਰਧਾਨ ਸਾਹ ਸਾਈ ਜਾਕੇ ਮਿਟੇ ਮਾਨ ਆਸ ਕੋਲੋ ਜਾਣੇ ਨੀ ਚਾ ਸੋ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਦੀਨਾ ਹਰਾ ਨਾਮ ਕਟ ਕਰ ਜੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸੇ ਸਾਜਨਾ ਸੁਖ ਦੁਖ ਜਨ ਸੰਗ ਸੇਤਾ ਨਾਨਕ ਪਾਪ ਨਹੀਂ ਲੇਪਾ ਨਿਰਧਨ ਗੌਤਮ ਤੇਰੋ ਨਾਉ ਥਾਵੇ ਕੋ ਨਾਉ ਤੇਰਾ ਥਾਉ ਨੁਆਣੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਵਿੱਚ ਜਾਣੋ ਆਪੇ ਆਪਨ ਸੰਤ ਆਪ ਪ੍ਰਭ ਰਾਤੇ ਤੁਮਰੀ ਉੱਤ ਤੁੰਤੇ ਹੋਏ
1: ਨਾਨਕ ਜਨ ਸਕੋਈ
0: ਸਰਵ ਧਰਮ ਸੇਸ਼ ਧਰਮ
1: ਹਰ ਕੋ ਨਾਮ ਜਨ ਨਿਰਮਲ ਕਰਮ
0: ਫਲ ਕਰਿਆ ਮੈਂ ਉੱਤਮ ਕਰਿਆ
1: ਸਾਹ ਸੰਗ ਦੁਰਮਦ ਮਲ ਹਿਰਿਆ
0: ਸਗਲ ਉਦਮ ਹੈ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅਮਰਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਪਾਗਲ ਥਾਨ ਤੇ ਉਤਮ ਥਾਨ
1: ਨਾਨਕ ਜੈ ਕਟ ਵਸੇ ਹਰ ਨਾਮ ਸਲੋਕ ਹਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਸ਼ਬਦੀ
0: ਰਮਈਆ ਕੇ ਗੁਣ ਚੇਤ ਪਰਾਨੀ
1: ਕੰਨ ਮੂਰਤੇ ਕੌ ਦ੍ਰਿਸ਼ਟਾਨੀ
0: ਜਿਨ ਤੂੰ ਸਾਧ ਸਵਾਸ ਸਿੰਗਾਰਿਆ
1: ਗਰਭ ਗਨੇ ਜਿਨੇ ਉਬਾਰਿਆ
0: ਵਾਰ ਸਥਾ ਤੁਝੇ ਪਿਆਰੇ ਦੂਦ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਕ ਸੈਨ
1: ਮੁਖ ਪਿਆ ਬੈਠ ਕੋ ਦੈਨ
0: ਜੋ ਨੈਣ ਗੁਣ ਗੁਣ ਕੋ ਸੁਨਾ ਬੂਜੈ
1: ਬਖਸ਼ ਲਿਓ ਤੋ ਨਾਨਕ ਸੀਜੈ
0: ਜੇ ਬਰਸਾਤ ਤਾਰ ਉਪਰ ਸੁਖ ਵਸੈ
1: ਸੁਤ ਪ੍ਰਾਦ ਨੀਤ ਬਲੰਤਾ ਸੰਗ ਹਸੈ
0: ਜੇ ਬਰਸਾਤ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਵਕ
0: ਰਾਖਣ ਹਾਰ
1: ਪ੍ਰੀਤ ਨਾ ਕਰੇ
0: ਕੀ ਸੇਵਾ ਨੰਦਨ ਪਾਵੈ
1: ਮੋੜਾ ਮਨ ਨਹੀਂ ਲਾਵੇ
0: ਜੋ ਠਾਕਰ ਸਾ ਸਦਾ ਹਜੂਰੇ ਜਾ ਕੀ ਟਹਿਲ ਪਾਵੇ ਦਰਗਾਹ ਮਾਨ
1: ਇਸੇ ਵਿਸਾਰੇ ਨਾਨਕ ਰਾਖਣ ਹਾਰ ਅਪਾਰ ਚੋੜ ਚੂਰ ਸੰਗ ਮਚੈ
0: ਜੋ ਛੱਡਣਾ ਸੋ ਇਸ ਕਰਮਾਨੇ
1: ਜੋ ਹੋਵਣ ਸੋ ਦੂਰ ਪੁਰਾਣੇ
0: ਛੋੜ ਜਾਏ ਤਿਸ ਕਾ ਸ਼ਰਮ ਕਰੇ
1: ਸੰਗ ਸਾਈ ਤਿਸ ਪਰ ਹਰੇ
0: ਚੰਦਨ ਲੇਵ ਧਾਰੇ ਤੋਏ
1: ਗਰਦ ਪ੍ਰੀਤ ਪ੍ਰਸੰਗ ਸੰਗ ਹੋਏ
0: ਅੰਤ ਕੂਪ ਮੈਂ ਬਦਤ ਕਾਲ
1: ਨਾਨਕ ਕਾਲ ਲਿਓ ਪ੍ਰਭ ਦਿਆਲ
0: ਕਰਤੂਲ ਪਸੂ ਕੀ ਮਾਨ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਨ ਮਾਇਆ
1: ਛਪਸ ਨਹੀਂ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੇ ਲੋਕ ਸੁਹਾਨ
0: ਅੰਤਰ ਅਗਰ ਬਾਹਰ ਤਿਨ ਸੁਆ
1: ਗਲ ਪਾਥਰ ਕੈਸੇ ਤਰੇ ਅਥਾ
0: ਜਾ ਕੇ ਅੰਤਰ ਵਸੇ ਪ੍ਰਭ ਆਪ
1: ਨਾਨਕ ਤੇ ਜਨ ਸਹਿਜ ਸਮਾਤ
0: ਸੁਣੰਦਾ ਕੈਸੇ ਮਾਰਗ ਪਾਵੇ
1: ਕਰ ਗਏ ਲਿਓ ਓੜ ਨਿਭਾਵੇ
0: ਆਮ ਜਾਤ ਬੂਝੇ ਡੋਰਾ
1: ਨਿਸ ਕਹੀਏ ਤੋ ਸਮਝੇ ਪੋਰਾ
0: ਆਮ ਗਾਵੇ ਗੰਗਾ
1: ਜਤਨ ਕਰੇ ਤੋ ਵੀ ਸੁਰ ਭੰਗ
0: ਪਿੰਗਲ ਪਰਬਤ ਪਰ ਭਵਨ
1: ਨਹੀਂ ਉਹ ਤੁਮ ਸਗਨ
0: ਕਰੇ

ਉਚੇ ਤੇ ਉੱਚਾ ਭਗਵੰਤ।

0: ਆਪਣਾ
1: ਹੁਕਮ ਮਨਾਇਆ
0: ਸਰਬ ਭੋਗ ਨਾਨਕ ਤਿਨ ਪਾਇਆ
1: ਸਾਹੋ ਆਪਣੀ ਦੇ ਰਾਸ
0: ਖਾਤ ਪੀ ਬਰਤੇ ਅਨ ਲਾਲਾਸ
1: ਮਾਨ ਕੋ ਬੋਰ ਸਵਾਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਬਿਰਤੀ ਦਾ ਵੀ ਖੋਵੇ
0: ਬੋਰ ਉਸ ਕਾ ਵਿਸ਼ਵਾਸ ਨਾ ਹੋਵੇ
1: ਇਹ ਵਾਤ ਦਾ ਅੱਗੇ ਰੱਖੇ

0: ਜੀ ਸਾਇਆ ਸਿਉ ਰੰਗ ਲਾਵੈ
1: ਓ ਬਿਨਸੇ ਓ ਮਨ ਪਛਤਾਵੈ
0: ਪਿਛੇ ਸੋ ਚਾਲਨ ਹਾਰ
1: ਲਪੜ ਰਿਓ ਤੈ ਅੰਧ ਅੰਧਾਰ
0: ਆਉ ਸਿਉ ਜੋ ਲਾਵੈ ਨੇ
1: ਤਾਕੋ ਹੱਥ ਨ ਆਵੈ
0: ਮਨ ਹਰ ਕੇ ਨਾਮ ਕੀ ਬਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਕਿਆ ਤਨ ਧਨ ਕਦਮ ਸਵਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਕਿਆ ਰਾਜ ਜੋਗ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਕਿਆ ਰਾਤ ਅਸਤੀ ਅਸਮ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਤ੍ਰੋਮ ਓ ਮਾਨ
1: ਮਿਥਿਆ ਆਪਸ ਉਪਰ ਕਰਤ ਗੁਣਾਨ
0: ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਸਰਨ
0: ਮਿਥਿਆ ਸਰਨ ਪਰ ਨਿੰਦਾ ਸੁਣੇ
1: ਮਿਥਿਆ ਹਸਤ ਪਰ ਦਰਬ ਕੋ ਹਿਰੇ
0: ਮਿਥਿਆ ਨੇਤਰ ਪੇਖਤ ਪਰ ਪੈਰ ਪਾਉਣ ਦਾ
1: ਮਿਥਿਆ ਰਸਨਾ ਭੋਜਨ ਅਨੁਸਵਾਦ
0: ਮਿਥਿਆ ਚਰਨ ਪਰ ਬਕਾਰ ਖੋਤਾਵੈ
1: ਮਿਥਿਆ ਮਨ ਪਰ ਲੋਭ ਲੁਭਾਵੈ
0: ਨੇ ਪਰ ਪਕਾਰਾ
1: ਮਿਥਿਆ ਬਾਸ ਲੈ ਨਿਕਾਰਾ
0: ਦੂਜੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬੈਠੀ ਸਾਜ ਕੀ ਆਰਜਾ
1: ਸਾਜ ਨਾ ਕਹਿ ਹੋਵਤ ਸੁਚਾ
0: ਤਾ ਨਾਮ ਬਿਨਾ ਤਨਵਾਨ
1: ਮੁਖ ਆਵਤ ਆ ਕੇ ਦੁਰਗੰਧ
0: ਮੈਂ ਸਿਮਰਨ ਤੇ ਰਹਿਣ ਵਿੱਚ ਸਾਬ ਆਏ
1: ਮੇਘ ਬਿਨਾ ਜੋ ਖੇਤੀ ਜਾਏ
0: ਭਜਨ ਮੈਂ ਬੈਠੇ ਸਭ ਕਾਮ
1: ਜੋ ਕਿਰਪਨ ਕੇ ਨਿਰਾਰ ਧਾਮ
0: ਨਾਨਕ
1: ਉਂਜਨ ਚਰਨ ਪਰਾਤਾ ਆਪਣਾ ਕੀਆ ਆਪੇ ਮਾਨੇ
0: ਆਪ ਆਪ ਕਰਤਨ ਮੇਰਾ
1: ਕਿਸੇ ਦੂਜ ਨਾਵਤ ਕਿਸੇ ਉਜਾਵਤ ਮੇਰਾ ਸਭ ਕਾ ਜਾਣਿਆ ਤਮ ਕੀ ਰਹਿਤ ਥਾਂ ਤਨੰਤਰ ਆ ਸਮਾਏ ਨਿਮਕ ਨਿਮਕ ਜਪ

ब्रह्म ज्ञानी के अवसर

0: ਰਾਜਸਥਾਨ ਸਤਿ
1: ਕੋਟ ਵੇਦ ਪੁਰਾਣ ਵਿਮਰਤਾ ਰਸਾ ਸਤ।

0: ਵੈਕੁੰਠ ਫਿਰ ਆਵੇ।
1: ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨਾ ਮਿਲੇ,
1: ਕਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ,
1: ਤਾ ਦਿਸ਼ਟ ਕਛੁ ਨਾ ਆਵੇ
0: ਇਸ ਕਾਰਨ ਦਿਸ ਪ੍ਰਗਟਾਵੇ,
1: ਉਹ ਆਪਣੀ ਕਰੇ ਬਖਸ਼ੀਸ
0: ਅਕਾਲ ਖਾਨਾ ਗਣੇ ਜਗਦੀਸ,
1: ਪਿੰਡ ਸਭ ਤਿਸ ਕੀ ਰਾਸ
0: ਕਟ ਕਟ ਪੂਰ ਬ੍ਰਹਮ ਪ੍ਰਗਾਸ,
1: ਗੁਣਤ ਆਪ ਬਣਾਈ
0: ਨਾਨਕ ਜੀਵੇ ਦੇਖ ਬੜਾਈ,
1: ਇਸਕਾ ਬਲ ਨਾਹੀ ਇਸ ਹਾਥ
0: ਕਰਨ ਕਰਾਵ ਸਰਬ ਨਾਥ,
1: ਕਰੀ ਬਪਰਾ ਜੀਓ
0: ਜੋ ਸਿਫਾਰੇ ਸੋਈ ਫੁਨ ਦਿਓ,
1: ਉੱਚ ਨੀਚ ਮੈਂ ਬਸੈ
0: ਤਬੂ ਸੋਗਨ

ਨਾਨਕ ਪ੍ਰਭ ਕੈ ਸਦ

0: ਕਿਰਪਾ
1: ਜਿਸ ਕਾ ਹਿਰਦੈ ਗਰੀਬੀ ਬਸਾਵੈ ਹੋਏ ਕਰ ਗਰ ਗਾਵੈ
2: ਕਰ
1: ਮਾਲਕ ਉਪਰ
2: ਕਰਿਆ
1: ਆਪ ਜਾਣੈ ਬਲਵੰਤ

ਦੂਸਰ ਕੌਣ ਕਹੇ।

0: एक पहचान
1: एक तो सो जी जाने।

0: ਕੀਰਤਨ ਕੇਵਲ
1: ਵਖਿਆ
0: ਜਿਸ ਜਨ ਕੀ ਆਸਾ ਇਸ ਮਨ
1: ਨਾਨਕ ਕਿਸੇ ਨਾ ਲਾਗੇ ਦੁਖ
0: ਹਰ ਪ੍ਰਭ ਮਨ ਚਿਤ ਆਵੈ।

0: ਸੋਧ ਤੁਸੀਜਿਆ
1: ਗੁਰ ਪ੍ਰਸਾਦ ਤਾਸ ਸਭ ਬੁਝਿਆ
0: ਜਬ ਦੇਖੋ ਤਬ ਕਾ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸੂਲ
0: ਕਿਛ ਜਨਮੇ ਨਾ ਕਿਛ ਮਰੈ
1: ਆਪਨ ਚਾਹਤਾ ਆਪੇ ਕਰੈ
0: ਆਵਨ ਜਾਵਨ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ
1: ਆਗਿਆ ਭਾਰੀ ਧਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨੇਕ ਜੁਗਤ ਰਜ ਆਪੇ ਉਧਾਪ
0: ਆਪਨਾਸੀ ਕਿਛ ਨਾਹੀ ਖੰਡ
1: ਆਪਨਾਸੀ ਨਾਹੀ ਕਿਛ ਖੰਡ ਤਰਨ ਤਾਰੇ ਓ ਬ੍ਰਹਮੰਡ
0: ਆਪੇ ਪੁਰਖ ਪਰਤਾ
1: ਆਚ ਪਾਇਤ ਨਾਨਕ ਜਾਪ
0: ਪ੍ਰਭ ਜਾਤਾ ਸੋ ਸੋ ਬਾਵਨ
1: ਸਗਲ ਸੰਸਾਰ ਉਦਰੇ ਤਿਨ ਮੰਤ
0: ਕੇ ਸੇਵਕ ਸਗਲ ਉਧਾਰਣ
1: ਪ੍ਰਕੇ ਸੇਵਕ ਦੁਖ ਵਿਸਾਰਣ
0: ਆਪੇ ਮੇਰ ਲਈ ਕਿਰਪਾ
1: ਗੁਰ ਕਾ ਸਭ ਜਪੈ ਨਿਹਾਲ
0: ਸੇਵਾ ਸੋਈ ਲਾਗੇ
1: ਜਿਸਨੂੰ ਕਿਰਪਾ ਕਰੇ ਬੜ ਭਾਗੇ
0: ਨਾਮ ਜਪਤ
2: ਪਾਵੇ ਬਿਸਰਾਮ
1: ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ
0: ਕੁਛ ਕਰੇ ਸੋ ਪ੍ਰਭ ਕੈ ਰੰਗ
1: ਸਦਾ ਸਦਾ ਬਸੇ ਹਰ ਸੰਗ
0: ਸਹਿ ਸੁਭਾਏ ਹੋਵੇ ਸੋ ਹੋਏ
1: ਕਰਨੇ ਹਰ ਪਛਾਣੇ ਸੋਏ
0: ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾਥ ਐਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਾਹੇ ਸੁਮਾਏ
1: ਹੋਏ ਸੁਖ ਨਿਦਾਨ

0: ਸਾਧ ਉਪਰ ਜਾਈਏ ਕੁਰਬਾਨ
1: ਸੇਵਾ ਵਡ ਭਾਗੀ ਪਾਈਏ
0: ਸਾ ਸੰਗਤ ਕੀਰਤਨ ਗਾਈਏ
1: ਨਿਗੰਤੇ ਸਾਧੂ ਰੱਖੈ
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਗਹੀ ਸੰਤ ਹੈ ਦਰਿਆ
0: ਸਰਬ ਸੁਖ ਨਾਨਕ ਤੇ ਪਾਇਆ
1: ਤਕੋ ਜੀ ਵਾਲਣ

सच कर जाता नानक सो जन सच समा।

0: ਕਿਤਾਰੇ ਸਗਲੇ ਜੰਤ
1: ਨਾ ਕਿਤਾਰੇ ਖੰਡ ਬ੍ਰਹਮੰਡ
0: ਕਿਤਾਰੇ ਸਿਮ੍ਰਿਤ ਵੇਦ ਪੁਰਾਣ
1: ਨਾ ਕਿਤਾਰੇ ਸੁਨਣ ਗਿਆਨ
0: ਕਿਤਾਰੇ ਆਗਾਸ ਪਾਤਾਲ
1: ਨਾ ਕਿਤਾਰੇ ਸਗਲ ਆਧਾਰ
0: ਕਿਤਾਰੇ ਪੁਰੀਆ ਸਭ ਪਾਵਨ

0: ਕਰਨ ਸਤ ਸਤ ਪਰਸਨ
1: ਹਾਰ
0: ਸਤ ਸਤ ਵੇਖਣ
1: ਹਾਰ
0: ਸਤ ਸਤ ਸੰਤਾਰੀ ਸਤ ਸਤ ਪ੍ਰਭਕਤਾ ਜਨ ਹਾਰ ਕੋ ਸਤ ਸਭ ਹੋਏ
1: ਸੰਤ
0: ਸਰੂਪ ਹਿਰਦੈ ਜਿਨ ਮਾਨਿਆ ਕਰਦੇ ਵਿਸ਼ਵਾਸ ਪ੍ਰਵੇ ਆਇਆ
1: ਤੇ
0: ਨਿਰਭਉ ਹੋਏ ਬਸਾਨਾ ਮਾਹਿਲੇ ਬਸਤ ਗੜਾਈ
1: ਪੂਜੇ
0: ਪੂਜਣ ਹਾਰ ਵਿਵੇਕ
1: ਠਾਕੁਰ
0: ਕੇ ਸੇਵਕ ਕੈ ਮਨ ਪ੍ਰਤੀ
1: ਠਾਕੁਰ ਕੇ ਸੇਵਕ ਨਿਰਮਲ ਰੀਤ
0: ਕੋ ਸੇਵਕ ਜਾ ਮੈਂ ਸੰਗ
1: ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਣ ਹਾਰਾ।

0: ਗੁਰਮਤਿ ਮਲ ਹਿਰੈ
1: ਗੁਰਬਚਨਿਆ
0: ਰਾਮ ਸਿੱਖ ਕੇ ਬੰਧਨ ਕਟੈ
1: ਗੁਰਕਾ ਸਿੱਖ ਪਿਆਰ ਕੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਰਤੇ
1: ਗੁਰਕਾ ਸਿੱਖ ਵਡ ਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
0: ਗ੍ਰਹਿ ਸੇਵਕ ਜੋ ਰਹੈ
1: ਗੁਰ ਕੀ ਆਗਿਆ ਮਨ ਮੈਂ ਸਹੈ
0: ਵਾਪਸ ਹੋ ਕਰ ਕਛ ਨਾ ਜਲਾਵੈ
1: ਹਰ ਹਰ ਨਾਮ ਦੇ ਸਹਿ ਪਿਆਰੈ
0: ਸਤਿਗੁਰ ਕੈ ਪਾਸ
1: ਸੇਵਕੇ ਕਾਰਜ ਰਾਸ
0: ਅਨੰਤ ਹੋਏ ਨਿਕਾਮੀ
1: ਇਸਕੋ ਹੋਤ ਪ੍ਰਾਪਤ ਸੁਆਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤਿ ਇਸ
0: ਕਿਸੇ ਗੁਰ ਕਾ ਮਨ ਮਾਨੈ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸਤਿਗੁਰ ਜਿਸ ਹਿਰਦੈ ਹਰਿ ਨਾਮ
1: ਅਨੇਕ ਵਾਰ ਗੁਰ ਕੋ ਬਲ ਜਾਓ
0: ਸਰਬ ਨਿਧਾਨ ਜੀ ਕਾ ਦਾਤਾ
1: ਆਠ ਪੈਰ ਪਾਰ

ਸੋਏ ਰਵਿਆ ਰੂਪ ਰੰਗ।

0: ਪਤਨੀ
1: ਸੰਤ ਜਨਾ ਮਿਲ ਕਰੋ ਵਿਚਾਰ
2: ਏਕ ਸਿਮਰ ਨਾਮ ਆਧਾਰ
1: ਪਾਉ ਸਭ ਮੀਤ ਵਿਸਾਰ
2: ਚਰਨ ਕਮਲ ਮਹਿ ਉਰਧਾਰੋ
1: ਕਾਨ ਸੋ ਪ੍ਰਭ ਸਮਰਥ
2: ਦ੍ਰਿੜ ਕਰੋ ਨਾਮ ਹਰ ਵਥ
1: ਤਨ ਸੰਚੋ ਹੋ ਭਗਵਾਨ
2: ਸੰਤ ਜਨਾ ਕਾ ਨਿਰਮਲ ਮੰਤ
1: ਆਸ ਰੱਖੋ ਮਨ ਮਾਹਿ
2: ਸਰਬ ਰੋਗ ਨਾਨਕ ਮਿਟ ਜਾਏ
1: ਤਨ ਕੋ ਚਾਰ ਫੁੱਟ ਉੱਠ ਤਾਵੈ
2: ਸੋ ਤਨ ਹਰ ਸੇਵਾ ਤੇ ਪਾਵੈ
1: ਰੋਗ ਨ ਜਾਏ
2: ਰੋਗ ਮਿਟੇ ਹਰ ਔਖਦ ਲਾਏ
1: ਧਾਨ ਮੈਂ ਹਰ ਨਾਮ ਰਿਦਾ
2: ਜਪ ਨਾਨਕ ਗਹਿ ਗਹਿ ਪਰਵਾਨ
1: ਬੁੱਧੋ ਹਰ ਕੈ ਮਾਏ
2: ਤੈ ਦੇ ਧਾਵ ਤੇ ਆਵੇ ਅਠਾਏ
1: ਆਪੋ ਬਿਗਨ ਨ ਲਾਗੈ ਕੋਏ
2: ਜਾਕੇ ਹਿਰਦੇ ਬਸੇ ਹਰ ਸੋਏ ਸਿਮਰ ਸਿਮਰ ਸਦਾ ਸੁਖ ਪਾਓ
1: ਦਿਲ ਸਹਿ ਪੂਰਨ ਹੋਇਆ
2: ਭਗਤ ਪਾਏ ਆਤਮ ਪ੍ਰਗਾਸ
1: ਜਾਏ ਬਸੇ ਅਵਿਨਾਸੀ
2: ਕਹੋ ਨਾਨਕ ਕਾਟੇ ਜਮ ਫਾਸੀ
1: ਵਿਚਾਰ ਕਹੈ ਜਦ ਸਾਚਾ
2: ਜਨਮ ਮਰੈ ਸੋ ਕਾਚੋ ਕਾਚਾ
1: ਮਾਗਵਨ ਮਿਟੇ ਪ੍ਰਭ ਸੇ
2: ਆਪ ਤਿਆਗ ਸਰਨ ਗੁਰਦੇਵ
1: ਜਨਮ ਕਾ ਹੋਏ ਉਦਾਰ
2: ਹਰ ਹਰ ਸਿਮਰ ਪ੍ਰਾਣ ਆਧਾਰ